ਕਿਆਨ ਡਿਠ ਕੀਤਾ ਪਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ

ਨੰਗਾ ਦੁੱਧ ਚਾਲਾ ਤਾਂ ਦਿਸ਼ਾ ਖਰਾ ਕਰਾਵਨਾ ਕਰ ਔਗਨ ਪਛਤਾਵਨਾ ਕਰ ਔਗਨ ਪਛਤਾਵਨਾ।

ਗੁਰੂ ਸਾਹਿਬ ਨੇ ਦਇਆਲ ਕਿਰਪਾ ਕਰਕੇ ਸਾਈ ਕਰ ਕਰਾਏ ਸੀ, ਸੋ ਸੇਵਾ ਸੇਵਾ ਕਰੇ ਕਿਸਨੇ ਹੁਕਮ ਬਣਾਏ ਸੀ, ਹੁਕਮ ਨਾ ਹੋ ਕਰਮਾਨ ਤਾਂ ਕਿਸਨੇ ਕਾ ਮਹਿਲ ਪਾਏ ਸੀ, ਕਿਸਨੇ ਭਾਗਤ ਸੋ ਕਰੇ ਮਨੁ ਜਿੰਦੇ ਸੋ ਫਲ ਪਾਏ ਸੀ, ਤਾਦਰ ਗਏ ਪੈਦਾ ਜਾਏ ਸੀ, ਤਾਦਰ ਗਏ ਪੈਦਾ ਜਾਏ ਸੀ।

ਬੜੀ ਸਿੱਧਾ ਸਭ ਤੋਂ ਮੇਰੀ ਹੇਠ ਚਲਾਇੰਦਾ ਆਪੇ ਦੇਵਤੇ ਆਪੇ ਕਰਮ ਕਰਾਇੰਦਾ ਵੱਡਾ ਵੱਡਾ ਵੱਡ ਮੇਰੀ ਸਿਰ ਧੰਦਰ ਲਾਇੰਦਾ ਨਦਰ ਪੱਠੀ ਜੇਕਰ ਸੁਦਾਨਾ ਘਾਹ ਕਰਾਇੰਦਾ ਦਰ ਮੰਗਣ ਭੇਕਣਾ ਪਾਇੰਦਾ ਦਰ ਮੰਗਣ।

0: ਮੈਂ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਚ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਸੁਫੀਆਨਾ ਕਲਾਮ।
1: ਸਮਾਤ ਫਰਮਾਓ ਸੁਫੀਆਨਾ ਰੰਗ, ਸਮਾਤ ਫਰਮਾਓ ਸੁਫ

0: ਜਹਾਜ਼ INS ਨਿਪੁੰਨ ਨੂੰ ਅੱਜ ਮੁੰਬਈ ਵਿਚ ਸਮੁੰਦਰੀ ਫੌਜ ਦੇ ਬੇੜੇ ਚ ਸ਼ਾਮਲ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਦਿਆਰਥੀ ਨੂੰ ਸਿਰਫ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਰੁਜ਼ਗਾਰ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ। ਨੇਪਾਲ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ। 4,247 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ ਤੇ ਸੁਪਰੀਮ ਕੋਰਟ ਨੇ ਅੱਜ ਉਸ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਕੇਂਦਰ ਸਰਕਾਰ ਅਤੇ ਹੋਰ ਸਬੰਧਤ ਹਿੱਸੇਦਾਰਾਂ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ ਕਿ ਦੇਸ਼ ਭਰ ਦੇ ਪੈਟਰੋਲ ਪੰਪਾਂ ਤੇ ਪੈਟਰੋਲ ਵਿਚ ਮੌਜੂਦ ਐਥਾਨੋਲ ਦੀ ਸਹੀ ਮਾਤਰਾ ਲਾਜ਼ਮੀ ਤੌਰ ਤੇ ਦੱਸੀ ਜਾਏ। ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਰਗਿਸਤਾਨ ਤੇ ਆਪਣੇ 2 ਦਿਨਾਂ ਦੌਰੇ ਦੇ ਪਹਿਲੇ ਦਿਨ ਰਾਜਧਾਨੀ ਬਿਸ਼ਕੇਕ ਵਿਚ ਫਰੈਂਡਸ ਆਫ ਇੰਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਯੋਗਾ ਤੇ ਮਾਨਸ ਅਕੈਡਮੀ ਸਮੇਤ ਵੱਖ ਵੱਖ ਖੇਤਰਾਂ ਵਿਚ ਭਾਰਤ ਨਾਲ ਮਿਲ ਕੇ ਕੰਮ ਕਰਨ ਵਾਲੇ 4 ਵਫਦ ਮੌਜੂਦ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਬਿਸ਼ਕੇਕ ਤੇ ਮਹਾਤਮਾ ਗਾਂਧੀ ਮੈਮੋਰੀਅਲ ਪਾਰਕ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰੀ ਮੋਦੀ ਅੱਜ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਦੋਵਲੀਆਂ ਮੀਟਿੰਗਾਂ ਕਰਨਗੇ। ਇਨ੍ਹਾਂ ਵਿਚ ਰੂਸ, ਇਰਾਨ, ਕਿਰਗਿਸਤਾਨ ਤੇ ਅਰਮੇਨੀਆ ਦੇ ਨੇਤਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਗਿਸਤਾਨ ਦੇ ਆਪਣੇ ਦੌਰੇ ਦੇ ਦੂਜੇ ਤੇ ਆਖਰੀ ਦਿਨ ਕੱਲ੍ਹ ਸ਼ੰਘਾਈ ਸਹਿਯੋਗ ਸੰਗਠਨ ਦੇ 26ਵੇਂ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜ਼ਬੇਕਿਸਤਾਨ ਵਿਚ ਭਾਰਤ ਦੇ ਸਭਿਆਚਾਰ, ਇਤਿਹਾਸ, ਭਾਸ਼ਾਵਾਂ ਅਤੇ ਵਿਚਾਰਾਂ ਪ੍ਰਤੀ ਲੋਕਾਂ ਦਾ ਲਗਾਅ ਲਗਾਤਾਰ ਵੱਧ ਰਿਹੈ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਤਾਸ਼ਕੰਦ ਦੇ ਆਪਣੇ ਦੌਰੇ ਦਾ ਜ਼ਿਕਰ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ ਓਰੀਐਂਟਲ ਸਟੱਡੀਜ਼ ਵਿਖੇ ਮਹਾਤਮਾ ਗਾਂਧੀ ਸੈਂਟਰ ਦਾ ਉਨ੍ਹਾਂ ਦਾ ਦੌਰਾ ਕਈ ਕਾਰਨਾਂ ਕਰਕੇ ਮਹੱਤਵਪੂਰਨ ਅਤੇ ਦਿਲਚਸਪ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਥੇ ਭਾਰਤ ਨਾਲ ਸਬੰਧਤ ਇਕ ਜੀਵੰਤ ਅਤੇ ਸਰਗਰਮ ਮਾਹੌਲ ਦੇਖਿਆ। ਉਨ੍ਹਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਭਾਰਤ ਨੂੰ ਸਮਝਣ ਲਈ ਡੂੰਘਾ ਉਤਸ਼ਾਹ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਤੇ ਵਿਆਪਕ ਅਤੇ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਤਮਿਲ ਭਾਸ਼ਾ ਅਤੇ ਸਭਿਆਚਾਰ ਵਿਚ ਵੱਧਦੀ ਦਿਲਚਸਪੀ ਵੀ ਦੇਖੀ ਹੈ।
1: सैकड़ों साल पहले तमिल भाषा में एक तिरुकुरल जो लिखा गया है आज भी जीवन के सब क्षेत्रों में वो बहुत ही प्रेरणा देने वाला और अध्यात्म भी है, फिलोसॉफी है, व्यवहारु ज्ञान भी है। जब आप 80 साल मना रहे हैं तो क्या ये कल्पना कर सकते हैं कि उज्बेक में तिरुकुरल का यहाँ के लैंग्वेज में अनुवाद हो? सचमुच में वो यहाँ आपके ज्ञान के अंदर संवर्धन करेगा।
0: ਸ੍ਰੀ ਮੋਦੀ ਨੇ ਕਿਹਾ ਕਿ ਵਿਦਿਆਰਥੀ ਨੇ ਉਨ੍ਹਾਂ ਦੀਆਂ ਕੁਝ ਕਵਿਤਾਵਾਂ ਦੀਆਂ ਸਤਰਾਂ ਵੀ ਸੁਣਾਈਆਂ ਜੋ ਉਨ੍ਹਾਂ ਲਈ ਇਕ ਬਹੁਤ ਹੀ ਖਾਸ ਅਨੁਭਵ ਸੀ। ਨਿਸਤਾਰ ਸ਼੍ਰੇਣੀ ਦੇ ਦੂਜੇ ਡਾਈਵਿੰਗ ਸਪੋਰਟ ਸਮੁੰਦਰੀ ਜਹਾਜ਼ INS ਨਿਪੁੰਨ ਨੂੰ ਅੱਜ ਮੁੰਬਈ ਵਿਚ ਜਲ ਸੈਨਾ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਐ। ਇਸ ਮੌਕੇ ਬੋਲਦਿਆਂ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੇ ਕਿਹਾ ਕਿ INS ਨਿਪੁੰਨ ਜਲ ਸੈਨਾ ਦੇ ਪਾਣੀ ਹੇਠ ਵਿਸ਼ੇਸ਼ ਕਾਰਜਾਂ ਵਿਚ ਮਹੱਤਵਪੂਰਨ ਸਾਬਤ ਹੋਏਗਾ। INS ਨਿਪੁੰਨ ਜੋ ਕਿ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵਿਸ਼ਾਖਾਪਟਨਮ ਵੱਲੋਂ ਸਵਦੇਸ਼ੀ ਤੌਰ ਤੇ ਡਿਜ਼ਾਇਨ ਤੇ ਤਿਆਰ ਕੀਤਾ ਗਿਐ, ਵਿਸ਼ੇਸ਼ ਤੌਰ ਤੇ ਡੂੰਘੇ ਸਮੁੰਦਰ ਵਿਚ ਗੋਤਾਖੋਰੀ ਅਤੇ ਗੁੰਝਲਦਾਰ ਕਾਰਜਾਂ ਲਈ ਤਿਆਰ ਕੀਤਾ ਗਿਐ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੱਪੜਾ ਦੇ ਸਿਲੇ ਸਿਲਾਈ ਵਸਤਰ ਨਾ ਸਿਰਫ ਭਾਰਤ ਦੀ ਸਭਿਆਚਾਰਕ ਵਿਰਾਸਤ ਦਾ ਇਕ ਮਹੱਤਵਪੂਰਨ ਹਿੱਸਾ ਹੈ ਸਗੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਅਤੇ ਰੋਜ਼ੀ ਰੋਟੀ ਵੀ ਪ੍ਰਦਾਨ ਕਰਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ NIFT ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਅਮੀਰ ਸਭਿਆਚਾਰਕ ਵਿਰਾਸਤ ਅਤੇ ਕਦਰਾਂ ਕੀਮਤਾਂ ਨਾਲ ਜੁੜੇ ਰਹਿੰਦਿਆਂ ਇਕ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ। ਫੈਸ਼ਨ ਉਦਯੋਗ ਵਿਚ ਔਰਤਾਂ ਦੀ ਵੱਧਦੀ ਭੂਮਿਕਾ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਲਗਭਗ 4,000 ਵਿਦਿਆਰਥੀਆਂ ਵਿਚੋਂ ਲਗਭਗ 25% ਮਹਿਲਾਵਾਂ ਨੇ।
2: आप ऐसे समय में फैशन टेक्नोलॉजी के विभिन्न विधाओं के स्नातक बन रहे हैं जो भारत आत्मनिर्भरता के अनेक आयामों पर तेजी से आगे बढ़ रहे हैं। आज हमारे देश पहले की तुलना में कहीं अधिक आत्मविश्वास के साथ विश्व पटल पर अपनी भूमिका को विस्तार दे रहे हैं। मुझे बताया गया है कि 20 साल पहले महिलाओं की संख्या केवल 20% था। अभी 4,000 करीब जो बच्चे यहाँ उपस्थित है उनमें से 85% महिलाएं हैं।
0: ਉਨ੍ਹਾਂ ਕਿਹਾ ਕਿ ਫੈਸ਼ਨ ਅਤੇ ਟੈਕਸਟਾਈਲ ਤਕਨਾਲੋਜੀ ਦੇ ਖੇਤਰ ਵਿਚ ਭਾਰਤ ਦੀ ਵਿਸ਼ਵ ਵਿਆਪੀ ਮੌਜੂਦਗੀ ਨੂੰ ਵਧਾਉਣ ਲਈ ਅਥਾਹ ਸੰਭਾਵਨਾਵਾਂ ਨੇ। ਨੌਜਵਾਨਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਰੁਜ਼ਗਾਰ ਪੈਦਾ ਕਰਨ ਵਾਲੇ ਬਣਨ ਅਤੇ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 4 ਦਹਾਕਿਆਂ ਦੌਰਾਨ NIFT ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RA ਨਿਊਜ਼ ਜਲੰਧਰ। ਸਾਡਾ ਫੇਸਬੁੱਕ ਪੇਜ

RNU-AIR ਜਲੰਧਰ ਤੇ YouTube ਤੇ ਸਾਡਾ ਚੈਨਲ ਹੈ @AIR ਜਲੰਧਰ। ਨੇਪਾਲ ਵਿਚ ਭਿਆਨਕ ਖੜਾ ਕਾਰਨ ਮਰਨ ਵਾਲਿਆਂ ਦੀ ਗਿਣਤੀ 903 ਹੋ ਗਈ ਹੈ। 4,247 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਸਾਰੇ 8 ਪ੍ਰਭਾਵਿਤ ਜ਼ਿਲ੍ਹਿਆਂ ਵਿਚ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ। ਨੇਪਾਲ ਵਿਚ 5 ਤੋਂ ਵੱਧ ਪਣ ਬਿਜਲੀ ਪ੍ਰੋਜੈਕਟਾਂ ਨਾਲ ਜੁੜੇ ਸਥਾਨਾਂ ਤੇ 900 ਤੋਂ ਵੱਧ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਭਾਰਤ ਅਤੇ ਹੋਰ ਦੇਸ਼ਾਂ ਦੇ ਮਾਹਰਾਂ ਦੀ ਸਹਾਇਤਾ ਨਾਲ ਬਚਾਅ ਟੀਮਾਂ ਤੇ ਸ਼ੋਲੀ 3A ਸਮੇਤ ਕਈ ਪਣ ਬਿਜਲੀ ਪ੍ਰੋਜੈਕਟਾਂ ਨਾਲ ਜੁੜੀਆਂ ਸੁਰੰਗਾਂ ਦੀਆਂ ਭਾਲ ਕਰ ਰਹੀਆਂ ਨੇ। ਉਧਰ ਤਿੱਬਤ ਵਿਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ, ਜਦੋਂ ਕਿ 546 ਲੋਕ ਲਾਪਤਾ ਨੇ। ਭਾਰਤੀ ਬਚਾਅ ਟੀਮਾਂ ਚਿਲੇਮੇ ਤੇ ਲਾਂਗਟਾਂਗ ਪਣ ਬਿਜਲੀ ਪਲਾਂਟਾਂ ਤੇ ਨੇਪਾਲੀ ਫੌਜ ਨਾਲ ਕੰਮ ਕਰ ਰਹੀਆਂ ਨੇ। ਨੇਪਾਲੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਬਹੁਤ ਜ਼ਿਆਦਾ ਮਲਬੇ ਕਾਰਨ ਸੁਰੰਗਾਂ ਤੱਕ ਪਹੁੰਚ ਮੁਸ਼ਕਲ ਹੋ ਗਈ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਬਿਰੇਂਦਰ ਸ਼ਾਹ ਨੇ ਹੜ੍ਹਾਂ ਨੂੰ ਇਕ ਵਿਨਾਸ਼ਕਾਰੀ ਕੁਦਰਤੀ ਆਫ਼ਤ ਦਸਿਆ। ਲਗਭਗ 1,000 ਸੁਰੱਖਿਆ ਮੁਲਾਜ਼ਮ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਨੇ। ਰੈੱਡ ਕਰਾਸ ਦਾ ਅਨੁਮਾਨ ਹੈ ਕਿ 90,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਨੇਪਾਲ ਵਿਚ ਭਿਆਨਕ ਹੜ੍ਹਾਂ ਅਤੇ ਤੇਜ਼ ਬਾਰਿਸ਼ ਕਾਰਨ ਬਿਹਾਰ ਵਿਚ ਗੰਡਕ ਅਤੇ ਕੋਸੀ ਨਦੀਆਂ ਦੇ ਪਾਣੀ ਦਾ ਪੱਧਰ ਚੜ੍ਹ ਗਿਆ ਹੈ। ਨਦੀ ਦੇ ਵਹਾਅ ਨੂੰ ਕੰਟਰੋਲ ਕਰਨ ਲਈ ਕੋਸੀ ਵਿਚ ਸਥਿਤ ਵਾਲਮੀਕੀ ਨਗਰ ਬੈਰਾਜ ਦੇ ਸਾਰੇ 36 ਗੇਟ ਅਤੇ ਬੀਰਪੁਰ ਬੈਰਾਜ ਦੇ 56 ਵਿਚੋਂ 25 ਗੇਟ ਖੋਲ ਦਿੱਤੇ ਗਏ ਨੇ। ਸੁਪਰੀਮ ਕੋਰਟ ਨੇ ਅੱਜ ਉਸ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਕੇਂਦਰ ਸਰਕਾਰ ਅਤੇ ਹੋਰ ਸਬੰਧਤ ਹਿੱਸੇਦਾਰਾਂ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ ਕਿ ਦੇਸ਼ ਭਰ ਦੇ ਪੈਟਰੋਲ ਪੰਪਾਂ ਤੇ ਪੈਟਰੋਲ ਵਿਚ ਮੌਜੂਦ ਐਥਾਨੋਲ ਦੀ ਸਹੀ ਮਾਤਰਾ ਲਾਜ਼ਮੀ ਤੌਰ ਤੇ ਦੱਸੀ ਜਾਏ। ਵਕੀਲ ਨਰਿੰਦਰ ਗੋਸਵਾਮੀ ਵੱਲੋਂ ਦਾਇਰ ਪਟੀਸ਼ਨ ਵਿਚ ਐਥਾਨੋਲ ਵਾਲੇ ਇੰਧਨਾਂ ਦੇ ਵਾਹਨਾਂ ਵਿਚ ਵਰਤੋਂ ਦੀ ਅਨੁਕੂਲਤਾ ਬਾਰੇ ਵਧੇਰੇ ਪਾਰਦਰਸ਼ਤਾ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ। ਜਸਟਿਸ MM ਸੁੰਦਰੇਸ਼ ਅਤੇ ਪ੍ਰਸੰਨਾ ਬੀ ਵਰਾਲੇ ਦੇ ਬੈਂਚ ਨੇ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬੈਂਚ ਨੇ ਪਟੀਸ਼ਨਰ ਨੂੰ ਆਪਣੀ ਸ਼ਿਕਾਇਤ ਨਾਲ ਸਬੰਧਤ ਹਾਈ ਕੋਰਟ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਹਰੇਕ ਪੈਟਰੋਲ ਪੰਪ ਤੇ ਹਰ ਨੋਜ਼ਲ ਪੈਟਰੋਲ ਵਿਚ ਇਥਾਨੋਲ ਦੀ ਫੀਸਦ ਨੂੰ ਸਪਸ਼ਟ ਤੌਰ ਤੇ ਦਰਸਾਇਆ ਜਾਏ। ਪੈਟਰੋਲ ਦੀ ਰਸੀਦ ਤੇ ਵੀ ਇਥਾਨੋਲ ਦਾ ਫੀਸਦ ਲਿਖਿਆ ਹੋਣਾ ਚਾਹੀਦਾ। ਪਟੀਸ਼ਨ ਵਿਚ ਇਹ ਵੀ ਮੰਗ ਕੀਤੀ ਗਈ ਸੀ ਕਿ ਸਰਕਾਰ E20 ਪੈਟਰੋਲ ਲਈ ਢੁਕਵੇਂ ਵਾਹਨਾਂ ਦੀ ਇਕ ਅਧਿਕਾਰਤ ਸੂਚੀ ਬਣਾਏ, ਜਿਸ ਵਿਚ ਦਸਿਆ ਜਾਏ ਕਿ ਕਿਹੜਾ ਵਾਹਨ E20 ਪੈਟਰੋਲ ਲਈ ਅਨੁਕੂਲ ਹੈ ਤੇ ਕਿਹੜਾ ਨਹੀਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਅਮਰੀਕੀ ਬਹੁ ਰਾਸ਼ਟਰੀ ਕੰਪਨੀ 3M ਨੂੰ ਭਾਰਤ ਵਿਚ ਖੋਜ ਅਤੇ ਵਿਕਾਸ, ਉੱਨਤ ਨਿਰਮਾਣ ਅਤੇ ਸਥਾਨਕ ਸਪਲਾਈ ਲੜੀ ਵਿਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਤਕਨਾਲੋਜੀ ਨਵੀਨਤਾ ਅਤੇ ਆਲਮੀ ਨਿਰਮਾਣ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਉਭਰ ਰਿਹਾ ਅਤੇ ਆਲਮੀ ਕੰਪਨੀਆਂ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ। ਵਿੱਤ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਵਿੱਤ ਮੰਤਰੀ ਨੇ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਹੋਏ G20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਇਲਾਵਾ 3M ਦੇ ਚੇਅਰਮੈਨ ਅਤੇ CEO ਵਿਲੀਅਮ ਬਰਾਊਨ ਨਾਲ ਗੱਲਬਾਤ ਕੀਤੀ। ਸਰਬੀਆ ਦੇ ਨੋਵਾਕ ਜੋਕੋਵਿਚ US ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਬਾਹਰ ਹੋ ਗਏ ਨੇ। ਅਰਜਨਟੀਨਾ ਤੇ ਮਾਰਿਆਨੋ ਨੋਵੇਨ ਨੇ ਜੋਕੋਵਿਚ ਨੂੰ 7-6, 5-7, 4-6, 6-2, 6-1 ਨਾਲ ਹਰਾਇਆ। ਮਹਿਲਾ ਏਸ਼ੀਆ ਕੱਪ 2020 ਕ੍ਰਿਕਟ ਦੇ ਗਰੁੱਪ B ਵਿਚ ਅੱਜ ਬੰਗਲਾਦੇਸ਼ ਦਾ ਮੁਕਾਬਲਾ ਇੰਡੋਨੇਸ਼ੀਆ ਨਾਲ ਹੋਏਗਾ। ਇਹ ਮੈਚ ਦੁਬਈ ਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਕੱਲ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਥਾਈਲੈਂਡ ਨੂੰ 94 ਦੌੜਾਂ ਨਾਲ ਹਰਾ ਕੇ ਕੀਤੀ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਦੋਵਾਲੀਆਂ ਮੀਟਿੰਗਾਂ ਕਰਨਗੇ। ਨਿਸਤਾਰ ਸ਼੍ਰੇਣੀ ਦੇ ਦੂਜੇ ਡਾਇਵਿੰਗ ਸਪੋਰਟ ਲਿਹਾਜ਼ INS ਨਿਪੁੰਨੂ ਅੱਜ ਮੁੰਬਈ ਵਿਚ ਸਮੁੰਦਰੀ ਫੌਜ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਦਿਆਰਥੀ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਰੋਜ਼ਗਾਰ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ। ਨੇਪਾਲ ਵਿਚ ਹੜ੍ਹਾਂ ਕਾਰਨ ਮੌਤ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ। 4,247 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ੀ ਖ਼ਬਰਾਂ ਦਾ ਬੁਲੇਟਿਨ ਸ਼ਾਮ 6:20 ਤੋਂ ਹੋਏਗਾ। ਨਮਸਕਾਰ।

0: ਵੱਡੀ ਗੱਲ ਹੈ ਕਿਉਂਕਿ ਆਪਕੋ ਲੋਕਾਂ ਤੋਂ ਸੁਝਾਅ ਮਿਲਣ ਸ਼ੁਰੂ ਥੀ ਗਏ ਹਨ
1: ਕਿਆ
0: ਅਤੇ ਤੁਸੀਂ ਉਹਦੇ ਤੇ ਕਿਵੇਂ ਕੰਮ ਕਰਦੇ ਹੋ ਕ੍ਰਿਸ਼ਨਾ ਸ਼ੇਸ਼ਾਦਰੀ ਹਾਂ ਸਰ ਇਹਨਾਂ ਲੋਕਾਂ ਤੋਂ ਬਹੁਤ ਸੁਝਾਅ ਆਉਂਦੇ ਹਨ ਸਰ ਸੁਝਾਅ ਦੋ ਕਿਸਮ ਦੇ ਆਉਂਦੇ ਹਨ ਇੱਕ ਸੁਝਾਅ ਇੰਝੇ ਆਉਂਦੇ ਹਨ ਜਿਹੜੇ ਅਸਾਕੂ ਕਰੈਕਸ਼ਨ ਸੁਜੈਸਟ ਕਰਦੇ ਹਨ ਹਿੰਦ ਪ੍ਰਦੇਸ਼ ਵਿਚ ਹਿੰਦ ਟਾਈਮ ਵਿਚ ਹਿੰਦ ਰਾਸ਼ਟਰ ਵਿਚ ਇਹ ਰਾਜਾ ਹਨ ਜਾਂ ਹਿੰਦ ਟਾਈਮ ਵਿਚ ਇਹ ਜੰਗ ਥਈ ਆਈ ਤਾਂ ਇੱਥੇ ਕੁਝ ਸੁਜੈਸ਼ਨ ਆਉਂਦੇ ਹਨ ਦੂਜੇ ਸੁਜੈਸ਼ਨ ਆਉਂਦੇ ਹਨ ਕਿ ਤੁਸੀਂ ਹਿੰਦ ਵੈਬਸਾਈਟ ਵਿਚ ਇਹ ਫੀਚਰ ਵੀ ਪਾ ਸਕਦੇ ਹੋ ਜਾਂ ਉਹ ਫੀਚਰ ਵੀ ਪਾ ਸਕਦੇ ਹੋ ਤਾਂ ਅਸਾਕੂ ਦੋਵੇਂ ਕਿਸਮ ਦੇ ਸੁਜੈਸ਼ਨ ਆਉਂਦੇ ਹਨ ਤਾਂ ਜਿਵੇਂ ਅਗਰ ਮੇਕੋ ਇੰਝਾ ਇੱਕ ਸੁਜੈਸ਼ਨ ਆਵੇ ਕਿ ਹਿੰਦ ਪ੍ਰਦੇਸ਼ ਵਿਚ ਹਿੰਦ ਰਾਜਾ ਨੇ ਹਿੰਦ ਟਾਈਮ ਤੇ ਰਾਜ ਕੀਤਾ ਹਾਂ ਤਾਂ ਅਸਾਂ ਉਹ ਸੁਜੈਸ਼ਨ ਗਿਣਦੇ ਹਾਂ ਤਾਂ ਸਾਡੇ ਜਿਹੜੇ ਸੋਰਸਿਸ ਹਨ ਜਿਵੇਂ ਅਸਾਕੂ ਕੋਈ ਨੇ ਸੁਜੈਸ਼ਨ ਵਿਚ ਦਿੱਤਾ ਹਾਂ ਕਿ ਤੁਸੀਂ ਇੰਡੀਆ ਕੁੱਤਾ ਵਿਖਾ ਦਿੱਤਾ ਅਗਰ ਪ੍ਰਦੇਸ਼ ਦੇ ਲੈਵਲ ਤੇ ਵੀ ਵਿਖਾ ਸਕਦੇ ਹੋ ਤੇ ਹੋਰ ਚੰਗਾ ਹੋ ਸੀ ਤਾਂ ਅਸਾਂ ਉਹ ਫੀਚਰ ਇੰਪਲੀਮੈਂਟ ਕੀਤਾ ਅਤੇ ਫਿਰ ਸਾਡੇ ਇੱਕ ਦੂਜਾ ਫੀਚਰ ਆਇਆ ਹਾਂ ਜਿਹਦੇ ਵਿਚ ਅਸਾਂ ਇੱਕ ਟਰੰਪ ਕਾਰਡ ਵਾਂਗ ਬਣਾਇਆ ਹਾਂ ਸਾਰੇ ਐਮਪਾਇਰ ਦੇ ਡਾਟਾ ਸਟੈਟਿਸਟਿਕਸ ਦੇ ਕੇ ਤਾਂ ਜੇ ਉਹ ਬੱਚਿਆਂ ਤੱਕ ਪੁੱਜ ਸਕੇ ਤਾਂ ਕਿਸੇ ਨੇ ਇੱਕ ਸੁਜੈਸ਼ਨ ਦਿੱਤਾ ਕਿ ਉਹਨੂੰ ਤੁਸੀਂ ਇੱਕ ਜਗ੍ਹਾ ਤੇ ਲਿਆਓ ਤਾਂ ਜੇ ਅਸਾਂ ਸਭ ਡਾਊਨਲੋਡ ਕਰਕੇ ਅਸਾਂ ਸਭ ਸ਼ੇਅਰ ਕਰ ਸਕੂੰ ਤਾਂ ਉਹ ਅਸਾਂ ਫੀਚਰਸ ਇੰਪਲੀਮੈਂਟ ਕਰਦੇ ਪਏ ਹਾਂ ਤਾਂ ਸਾਨੂੰ ਇਤਨੀ ਜਾਣਨਾ ਇੰਪੋਰਟੈਂਟ ਹੈ ਕਿ ਅਸਾਂ ਗਲਤੀ ਕਰੇ ਸੂ ਅਸਾਂ ਕਿਉਂਕਿ ਅਸਾਂ ਸਰਵਸ਼੍ਰੇਸ਼ਠ ਕਹਿਣੀ ਅਤੇ ਉਹ ਜਾਣ ਕੇ ਹੀ ਅਸਾਂ ਉਹ ਕਰੈਕਸ਼ਨ ਦਾ ਟੈਬ ਲਾਇਆ ਹਾਂ ਜੇ ਇਹ ਅਸਾਂ ਸਭ ਦੀ ਸਾਈਟ ਹੋਵੇ ਅਤੇ ਅੱਗੋਂ ਜਾ ਕੇ ਸਾਰੇ ਕੰਟਰੀਬਿਊਸ਼ਨ ਦੇ ਹਿਸਾਬ ਨਾਲ ਅਸਾਂ ਇਹੀ ਸਾਈਟ ਬਣਾਓ ਜਿਹੜੀ ਅਗਲੇ ਕੁਝ ਸਾਲਾਂ ਤੱਕ ਇਤਿਹਾਸ ਨੂੰ ਇੱਕ ਮਜ਼ੇਦਾਰ ਸਬਜੈਕਟ ਬਣਾਏ ਪ੍ਰਧਾਨ ਮੰਤਰੀ ਕ੍ਰਿਸ਼ਨਾ ਜੀ ਤੁਸੀਂ ਸੱਚਮੁੱਚ ਵਿਚ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਅੱਛਾ ਹਿਸਟਰੀ ਦੇ ਇਲਾਵਾ ਤੁਹਾਡੀਆਂ ਕਈ ਸਾਰੀਆਂ ਹੋਬੀਜ਼ ਹੋ ਸਨ ਅਤੇ ਹੋਰ ਵੀ ਬਹੁਤ ਕੁਝ ਕਰਦੇ ਹੋ ਸੋ ਤੁਸੀਂ ਕ੍ਰਿਸ਼ਨਾ ਸ਼ੇਸ਼ਾਦਰੀ ਹਾਂ ਨਹੀਂ ਸਰ ਅਸਾਂ ਥੋੜੇ ਬੋਰਿੰਗ ਟਾਈਪ ਆਦਮੀ ਹਾਂ ਸਰ ਪ੍ਰਧਾਨ ਮੰਤਰੀ ਹੱਸਦੇ ਹੋਏ ਕ੍ਰਿਸ਼ਨਾ ਸ਼ੇਸ਼ਾਦਰੀ ਅਸਾਂ ਟੈਕਨੋਲੋਜੀ ਵਿਚ ਬਹੁਤ ਦਿਲਚਸਪੀ ਰੱਖਦੇ ਹਾਂ ਅਤੇ ਇਤਿਹਾਸ ਵਿਚ ਰੱਖਦੇ ਹਾਂ ਅਤੇ ਹੁਣ ਜਦੋਂ ਟੈਕਨੋਲੋਜੀ ਅਤੇ ਇਤਿਹਾਸ ਰਲ ਗਏ ਹਨ ਇਹਦੇ ਵਿਚ ਹੀ ਅਸਾਂ ਡੁੱਬੇ ਰਹਿੰਦੇ ਹਾਂ ਪੂਰਾ ਦਿਨ ਪ੍ਰਧਾਨ ਮੰਤਰੀ ਚਲੋ ਕ੍ਰਿਸ਼ਨਾ ਜੀ ਤੁਹਾਨੂੰ ਮੇਰੀ ਬਹੁਤ ਬਹੁਤ ਸ਼ੁਭਕਾਮਨਾ ਹੈ ਤੁਸੀਂ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਤੁਹਾਡਾ ਤਰੀਕਾ ਵੀ ਇੰਝਾ ਹੈ ਕਿ ਲੋਕ ਜੁੜ ਸਨ ਮੈਨੂੰ ਪੂਰਾ ਵਿਸ਼ਵਾਸ ਹੈ ਮੇਰੀ ਤਰਫੋਂ ਤੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਥੀਓ ਕ੍ਰਿਸ਼ਨਾ ਜੀ ਦਾ ਇਹ ਪ੍ਰਯਾਸ ਸਿਰਫ ਇਤਿਹਾਸ ਦੇ ਵਿਦਿਆਰਥੀਆਂ ਕੋ ਨਹੀਂ ਇਹ ਅਸਾਂ ਸਭ ਕੋ ਆਪਣੇ ਅਤੀਤ ਕੋ ਦਿਲਚਸਪ ਤਰੀਕੇ ਨਾਲ ਜਾਣਨ ਵਿਚ ਮਦਦ ਕਰ ਸੀ ਤੁਹਾਡੇ ਕੋਲ ਵੀ ਇਹੋ ਪ੍ਰਯਾਸਾਂ ਦੇ ਬਾਰੇ ਵਿਚ ਜਾਣਕਾਰੀ ਹੋਵੇ ਤਾਂ ਉਹ ਕੋ ਜ਼ਰੂਰ ਸ਼ੇਅਰ ਕਰੋ ਮੇਰੇ ਪਿਆਰੇ ਦੇਸ਼ ਵਾਸੀਓ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਇਹ ਅਭਿਆਨ ਹੁਣ ਵੇਲੇ ਪੂਰੇ ਦੇਸ਼ ਵਿਚ ਤੇਜ਼ੀ ਨਾਲ ਅੱਗੋ ਵਧਦਾ ਪਿਆ ਹੈ ਇਹਦਾ ਲਕਸ਼ ਬਿਲਕੁਲ ਸਾਫ਼ ਹੈ ਨਸ਼ਾ ਮੁਕਤ ਯੁਵਾ ਡਰੱਗ ਫਰੀ ਇੰਡੀਆ ਬਹੁਤ ਸਾਰੇ ਲੋਕ ਖਾਸ ਤੌਰ ਤੇ ਸਾਡੇ ਯੁਵਾ ਬਹੁਤ ਵੱਡੀ ਗਿਣਤੀ ਵਿਚ ਇਹਦਾ ਹਿੱਸਾ ਬਣ ਰਹੇ ਹਨ ਆਖਿਰ ਇਹ ਭਾਰਤ ਦੇ ਯੁਵਾ ਦੀ ਹੈਲਥ ਦੀ ਹੈਪੀਨੈਸ ਅਤੇ ਉਜਵਲ ਭਵਿਸ਼ ਵਾਸਤੇ ਵੀ ਸਾਡਾ ਸਮੂਹਿਕ ਸੰਕਲਪ ਹੈ ਸਾਥੀਓ ਨਸ਼ੇ ਦੀ ਲੱਤ ਸਿਰਫ ਇੱਕ ਸ਼ਖਸ ਨੂੰ ਆਪਣੇ ਲਪੇਟੇ ਵਿਚ ਨਹੀਂ ਹੁੰਦੀ ਇਹਦੇ ਬੁਰੇ ਨਤੀਜੇ ਪੂਰੇ ਪਰਿਵਾਰ ਅਤੇ ਸਮਾਜ ਨੂੰ ਵੀ ਝੇਲਣੇ ਪਾਉਂਦੇ ਹਨ ਮੈਂ ਉਹਨਾਂ ਲੋਕਾਂ ਦੀ ਸਰਾਹਨਾ ਕਰੇ ਸਾਂ ਜਿਹੜੇ ਡਰੱਗਸ ਦੇ ਖਿਲਾਫ਼ ਦੂਜਿਆਂ ਨੂੰ ਜਾਗਰੂਕ ਕਰਦੇ ਹਨ ਅਤੇ ਨਸ਼ੇ ਦੀ ਲੱਤ ਨਾਲ ਜੂਝਦੇ ਲੋਕਾਂ ਦੀ ਮਦਦ ਵਾਸਤੇ ਅੱਗੋਂ ਆਉਂਦੇ ਹਨ ਨਸ਼ਾ ਮੁਕਤ ਭਾਰਤ ਵਾਸਤੇ ਕਿਆ ਤੁਸੀਂ ਕੋਈ ਪਾਵਰਫੁਲ ਸਲੋਗਨ ਬਣਾ ਸਕਦੇ ਹੋ ਕਿਆ ਸਾਡੇ ਯੰਗ ਮਿਊਜ਼ੀਸ਼ੀਅਨਸ ਇੰਝੇ ਸੌਂਗਸ ਬਣਾ ਸਕਦੇ ਹਨ ਜਿਨ੍ਹਾਂ ਵਿਚ ਡਰੱਗ ਫਰੀ ਲਾਈਫ ਦਾ ਮੈਸੇਜ ਹੋਵੇ ਕਿਆ ਸਟੂਡੈਂਟਸ ਅਤੇ ਥੀਏਟਰ ਗਰੁੱਪਸ ਦਿਲ ਕੋ ਛੂਹਣ ਵਾਲੇ ਸ਼ਾਰਟ ਪਲੇਸ ਲਿਖ ਸਕਦੇ ਹਨ ਜਿਨ੍ਹਾਂ ਵਿਚ ਡਰੱਗਸ ਦੇ ਖਤਰਿਆਂ ਦੇ ਨਾਲ ਨਾਲ ਇਹਦੇ ਤੋਂ ਬਾਹਰ ਨਿਕਲਣ ਦਾ ਰਸਤਾ ਵੀ ਹੋਵੇ ਸਾਡੇ ਦੇਸ਼ ਵਿਚ ਬਿਹਤਰੀਨ ਕੰਟੈਂਟ ਕ੍ਰੀਏਟਰਸ ਦੀ ਕਮੀ ਕਹਿ ਨਹੀਂ ਮੇਰਾ ਆਗ੍ਰਹਿ ਹੈ ਕਿ ਉਹ ਅਲਹਿਦਾ ਅਲਹਿਦਾ ਭਾਸ਼ਾਵਾਂ ਵਿਚ ਇੰਝਾ ਕੰਟੈਂਟ ਬਣਾਉਣ ਜਿਹਦੇ ਨਾਲ ਹੀ ਦਿਸ਼ਾ ਵਿਚ ਸਮਾਜ ਨੂੰ ਮਦਦ ਮਿਲੇ ਆਪ ਆਪਣੇ ਪ੍ਰਯਾਸਾਂ ਨੂੰ ਹੈਸ਼ਟੈਗ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕਰੋ ਕਈ ਵਾਰ ਕ੍ਰੀਏਟਿਵ ਐਫਰਟ ਫਾਰਮਲ ਕੰਪੇਨਿੰਗ ਤੋਂ ਵੱਧ ਅਸਰਦਾਰ ਥੀਂਦੇ ਹਨ ਆਓ ਭਾਰਤ ਦੇ ਯੁਵਾ ਨੂੰ ਨਸ਼ੇ ਤੋਂ ਦੂਰ ਰੱਖਣ ਨਸ਼ੇ ਤੋਂ ਮੁਕਤ ਰੱਖਣ ਹੁਣ ਪਵਿੱਤਰ ਕੰਮ ਵਿਚ ਅਸਾਂ ਸਭ ਆਪਣੀ ਭੂਮਿਕਾ ਨਿਭਾਓ ਆਪ ਆਪਣੇ ਪ੍ਰਯਾਸਾਂ ਨੂੰ ਹੈਸ਼ਟੈਗ ਨਸ਼ਾ ਮੁਕਤ ਯੁਵਾ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕਰੋ ਮੇਰੇ ਪਿਆਰੇ ਦੇਸ਼ ਵਾਸੀਓ ਅਗਸਤ ਦੇ ਮਹੀਨੇ ਵਿਚ ਸਾਨੂੰ ਹਰ ਪਾਸੇ ਦੇਸ਼ ਭਗਤੀ ਦੇ ਅਨੇਕ ਰੰਗ ਦੇਖਣ ਨੂੰ ਮਿਲਦੇ ਹਨ ਹਿੰਦੀ ਲਈ ਹਰ ਸ਼ਖਸ ਦੇ ਮਨ ਵਿਚ ਰਾਸ਼ਟਰ ਪ੍ਰੇਮ ਦੀ ਭਾਵਨਾ ਹੋਰ ਪ੍ਰਬਲ ਥੀ ਵੈਂਦੀ ਹੈ ਨੈਸ਼ਨਲ ਹੈਂਡਲੂਮ ਡੇ ਅਤੇ ਭਾਰਤ ਛੋੜੋ ਅੰਦੋਲਨ ਦੀ ਵਰਸ਼ਗਾਂਠ ਤੋਂ ਗਿਣ ਕੇ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਇਸ ਨੂੰ ਖਾਸ ਮਨਾਉਂਦੇ ਹਨ ਸੁਤੰਤਰਤਾ ਦਿਵਸ ਅਤੇ ਨੈਸ਼ਨਲ ਸਪੇਸ ਡੇ ਦੇ ਮੌਕੇ ਤਾਂ ਹਰ ਦੇਸ਼ ਵਾਸੀ ਨੂੰ ਗਰਵ ਨਾਲ ਭਰ ਲੈਂਦੇ ਹਨ ਹਰ ਘਰ ਤਿਰੰਗਾ ਅਭਿਆਨ ਇਹ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ ਵੰਦੇ ਮਾਤਰਮ ਦੇ 150 ਸਾਲ ਪੂਰੇ ਥੀਵਣ ਨਾਲ ਇਹ ਸਾਲ ਹੋਰ ਵੀ ਵਿਸ਼ੇਸ਼ ਬਣ ਗਿਆ ਹੈ ਇਸ ਵਾਰ 8 ਕਰੋੜ ਤੋਂ ਵੱਧ ਤਿਰੰਗਾ ਸੈਲਫੀ ਅਪਲੋਡ ਕੀਤੀਆਂ ਗਈ ਅਤੇ ਤਿਰੰਗੇ ਦਾ ਇਹ ਉਤਸਵ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ ਇਸ ਸਾਲ ਸੂਰਿਆ ਪਥ ਤਿਰੰਗਾ ਦੇ ਜ਼ਰੀਏ ਸਾਡਾ ਤਿਰੰਗਾ ਦੁਨੀਆ ਭਰ ਦੀ ਇੱਕ ਅਨੋਖੀ ਯਾਤਰਾ ਤੇ ਨਿਕਲਿਆ ਫਿਜੀ ਦੇ ਸੂਬਾ ਵਿਚ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਤਿਰੰਗਾ ਫਹਿਰਾਇਆ ਗਿਆ

ਆਪਣੇ ਮਾਤਾ ਪਿਤਾ ਕੋਲ ਖੇਤੀ ਕਰਨ ਦੇ ਡਿੱਠਾ ਹਾਂ ਅਤੇ ਉਹਨਾਂ ਕੋਲ ਆਪ ਫੁੱਲਾਂ ਨਾਲ ਬਹੁਤ ਲਗਾਵ ਹਾਂ। ਸਾਲ 2021 ਵਿੱਚ ਉਹਨਾਂ ਹੁਣ ਸ਼ੌਕ ਦੇ ਨਾਲ ਨਿੱਕੇ ਸਤਰ ਤੇ ਫੁੱਲ ਉਗਾਉਣ ਦੀ ਸ਼ੁਰੂਆਤ ਕੀਤੀ। ਹੌਲੇ ਹੌਲੇ ਉਹਨਾਂ ਕੋਲ ਇਹਦੇ ਵਿੱਚ ਇੱਕ ਸੰਭਾਵਨਾ ਦਿਖਣ ਲੱਗੀ। ਉਹਨਾਂ ਡਿੱਠਾ ਕਿ ਸ਼ਾਦੀ ਵਿਵਾਹ ਹੋਣ ਜਾਂ ਫਿਰ ਹੋਰ ਤਿਉਹਾਰ, ਫੁੱਲਾਂ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਏ। ਵਿਸਾਲੂ ਜੀ ਨੇ ਆਪਣੇ ਇਹ ਸ਼ੌਕ ਨੂੰ ਅੱਗੋ ਵਧਾਉਣ ਦਾ ਫੈਸਲਾ ਕੀਤਾ। ਇਸ ਸਫ਼ਰ ਵਿਚ ਉਹਨਾਂ ਕੋਲ ਸਥਾਨੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਫੁੱਲਾਂ ਦੀ ਵਿਗਿਆਨਿਕ ਖੇਤੀ ਦੀ ਟ੍ਰੇਨਿੰਗ ਮਿਲੀ। ਫਿਰ ਉਹਨਾਂ ਸਿਰਫ ਇਕ ਚੌਥਾਈ ਏਕੜ ਜ਼ਮੀਨ ਤੇ ਗਲੈਡੀਓਲਸ ਦੇ ਹਜ਼ਾਰਾਂ ਬੂਟੇ ਲਾਏ। ਪਹਿਲਾਂ ਹੀ ਪ੍ਰਯਾਸ ਵਿਚ 5,000 ਤੋਂ ਵੱਧ ਫੁੱਲ ਖਿੜ ਪਏ। ਸਾਥੀਓ, ਇਹ ਕਾਮਯਾਬੀ ਵਿਸਾਲੂ ਜੀ ਵਾਸਤੇ ਇਕ ਨਵੀਂ ਸ਼ੁਰੂਆਤ ਬਣ ਗਈ। ਉਹਨਾਂ ਫੁੱਲਾਂ ਦੀ ਖੇਤੀ ਨੂੰ ਹੋਰ ਅੱਗੋ ਵਧਾਇਆ। ਜਿਹੜੇ ਫੁੱਲ ਕਦੇ ਸਥਾਨੀ ਬਾਜ਼ਾਰ ਵਿਚ ਹੀ ਰਹਿ ਵੇਂਦੇ ਹਨ, ਅੱਜ ਨਾਗਾਲੈਂਡ ਤੋਂ ਨਿਕਲ ਕੇ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਤੱਕ ਮੰਜ ਰਹੇ ਹਨ। ਵਿਸਾਲੂ ਪੁਰੋ ਜੀ ਦੀ ਯਾਤਰਾ ਅਸਾਂ ਕੋ ਦੱਸਦੀ ਏ ਕਿ ਸ਼ੌਕ ਜਦੋਂ ਮਿਹਨਤ ਅਤੇ ਸਹੀ ਮਾਰਗ ਦਰਸ਼ਨ ਨਾਲ ਜੁੜ ਵੇਂਦਾ ਏ ਤਾਂ ਉਹ ਨਵੀਂ ਸੰਭਾਵਨਾਵਾਂ ਦਾ ਰਾਸਤਾ ਖੋਲ ਸਕਦਾ ਏ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਆਸੇ ਪਾਸੇ ਇੰਜੇ ਕਈ ਲੋਕ ਹਨ ਜਿਹੜੇ ਇਕ ਨਿੱਕਾ ਜਿਹਾ ਪ੍ਰਯਾਸ ਸ਼ੁਰੂ ਕਰਦੇ ਹਨ ਅਤੇ ਡੇਦੇ ਡੇਦੇ ਉਹਦਾ ਪ੍ਰਯਾਸ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿਚ ਬਦਲਾਵ ਦਾ ਰਸਤਾ ਬਣਾ ਲੈਂਦਾ ਏ। ਓਡੀਸ਼ਾ ਦੇ ਦੇਵਰੀਗੜ ਵਿਚ ਇਕ ਗਾਂਵ ਹੈ ਦੋੜੋ ਕੁਸੁਮ। ਕੁਝ ਸਾਲ ਪਹਿਲਾਂ ਤੱਕ ਹੀ ਗਾਂਵ ਦੀ ਮੈਥਲੀ ਬੂਏ ਜੀ ਤਕਰੀਬਨ ਹਰ ਡੀਂ ਜੰਗਲ ਵੇਂਦੀਆਂ ਹਨ। ਕਦੇ ਜਲਾਵਣ ਦੀ ਲੱਕੜੀ ਗਿੰਨਣ, ਕਦੇ ਮਹੂਆ ਅਤੇ ਕੇਂਦੂ ਪੱਤਾ ਚੁਣਨ, ਤਾਂ ਕਦੇ ਬਾਂਸ ਦੀਆਂ ਕੋਪਲਾਂ ਅਤੇ ਦੂਜੀ ਵਨ ਉਪਜ ਆਣਨ। ਉਹਨਾਂ ਅਤੇ ਉਥੋਂ ਦੇ ਡੇਕ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਹੀ ਜੰਗਲ ਤੋਂ ਪੂਰੀ ਥੀਂਦੀਆਂ ਹਨ। ਲੇਕਿਨ ਫਿਰ ਮੈਥਲੀ ਜੀ ਦੇਵਰੀਗੜ ਈਕੋ ਟੂਰਿਜ਼ਮ ਨਾਲ ਜੁੜਿਆ। ਇਥੋਂ ਜੰਗਲ ਨਾਲ ਉਨ੍ਹਾਂ ਦਾ ਰਿਸ਼ਤਾ ਇਕ ਨਵੀਂ ਦਿਸ਼ਾ ਵਿਚ ਬਦਲ ਗਿਆ। ਹੁਣ ਜੰਗਲ ਦਾ ਸੰਰਕਸ਼ਣ ਵੀ ਉਨ੍ਹਾਂ ਦੀ ਆਜੀਵਿਕਾ ਦਾ ਜ਼ਰੀਆ ਬਣ ਗਿਆ। ਸਾਥੀਓ, ਮੈਥਲੀ ਜੀ ਦੀ ਜ਼ਿੰਦਗੀ ਵਿਚ ਆਏ ਹੀ ਬਦਲਾਵ ਨੇ ਦੂਜੀਆਂ ਤ੍ਰਿਮਤਿਆਂ ਨੂੰ ਵੀ ਪ੍ਰੇਰਿਤ ਕੀਤਾ। ਅੱਜ 60 ਤੋਂ ਵੱਧ ਤ੍ਰਿਮਤਿਆਂ ਜੰਗਲ ਦੇ ਸੰਰਕਸ਼ਣ ਵਿਚ ਜੁੜ ਚੁੱਕੀਆਂ ਹਨ। ਕਈ ਵੰਨੇ ਜੀਵਾਂ ਦੀ ਸੁਰੱਖਿਆ ਦਾ ਦਾਇਤਵ ਸੰਭਲੇਂਦੀ ਪਈ ਹਨ ਤੇ ਕੋਈ ਘਾਹ ਦੇ ਮੈਦਾਨਾਂ ਦੇ ਵਿਕਾਸ ਨਾਲ ਜੁੜੇ ਹਨ, ਤਾਂ ਕੁਝ ਤ੍ਰਿਮਤਿਆਂ ਈਕੋ ਟੂਰਿਜ਼ਮ ਐਕਟੀਵਿਟੀਜ਼ ਵਿਚ ਯੋਗਦਾਨ ਦੇਂਦੀਆਂ ਪਾਈਆਂ ਹਨ। ਸਾਥੀਓ, ਮੈਥਲੀ ਜੀ ਅਤੇ ਦੇਵਰੀਗੜ ਦੀਆਂ ਇਨ੍ਹਾਂ ਭੇੜਾਂ ਨੇ ਵਿਖਾਇਆ ਹੈ ਕਿ ਕੁਦਰਤ ਦੀ ਰੱਖਿਆ ਵੀ ਥੀ ਸਕਦੀ ਹੈ ਅਤੇ ਜ਼ਿੰਦਗੀ ਵਿਚ ਸਮਰਿੱਧੀ ਵੀ ਆ ਸਕਦੀ ਹੈ। ਇਨ੍ਹਾਂ ਸਭ ਭੇੜਾਂ ਦਾ ਪ੍ਰਯਾਸ ਅਸਾਂ ਸਭ ਵਾਸਤੇ ਬਹੁਤ ਵੱਡੀ ਪ੍ਰੇਰਣਾ ਹੈ। ਸਾਥੀਓ, ਅੱਜ ਸਾਡੀਆਂ ਧੀਰਿਆਂ ਦੇ ਸੁਪਨਿਆਂ ਦੀ ਉਡਾਨ ਧਰਤੀ ਤੋਂ ਨਿਕਲ ਕੇ ਅੰਤਰਿਕਸ਼ ਤੱਕ ਪੁੱਜਦੀ ਪਈ ਹੈ ਅਤੇ ਤੁਹਾਨੂੰ ਇਹ ਜਾਣ ਕੇ ਗਰਵ ਹੋ ਸੀ ਕਿ ਭਾਰਤ ਇੰਝੇ ਸੁਪਨੇ ਦੇਖਣ ਵਾਲੀ ਦੁਨੀਆਂ ਦੀ ਹਜ਼ਾਰਾਂ ਧੀਰਿਆਂ ਨੂੰ ਇੱਕ ਨਾਲ ਜੋੜਦਾ ਪਿਆ ਹੈ। ਇਹ ਪ੍ਰਯਾਸ ਦਾ ਨਾਂ ਹੈ ਮਿਸ਼ਨ ਸ਼ਕਤੀ ਸੈਟ। ਇਹਦੇ ਜ਼ਰੀਏ 108 ਦੇਸ਼ਾਂ ਦੀਆਂ 12,000 ਛਾਤਰਾਵਾਂ ਨੂੰ ਸੈਟੇਲਾਈਟ ਟੈਕਨੋਲੋਜੀ ਸਿੱਖਣ ਅਤੇ ਇਨੋਵੇਸ਼ਨ ਦੇ ਖੇਤਰ ਵਿਚ ਅੱਗੋ ਵਧਣ ਦਾ ਮੌਕਾ ਮਿਲ ਰਿਹਾ ਹੈ। 3 ਅਗਸਤ ਨੈਸ਼ਨਲ ਸਪੇਸ ਡੇ ਦੇ ਹੀ ਮਿਸ਼ਨ ਦੀ ਇਕ ਸੋਹਣੀ ਤਸਵੀਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਦੇਖਣ ਨੂੰ ਮਿਲੀ। ਗੌਤਮ ਬੁੱਧ ਵਿਸ਼ਵ ਵਿਦਿਆਲਿਆ ਵਿਚ ਮਿਸ਼ਨ ਸ਼ਕਤੀ ਸੈਟ ਦੇ ਦੂਜੇ ਚਰਨ ਦੀ ਸ਼ੁਰੂਆਤ ਥਈ। ਇਸ ਮੌਕੇ ਤੇ ਦੁਨੀਆਂ ਦੇ ਅਲੈਦਾ ਅਲੈਦਾ ਦਰਿਸ਼ਾਂ ਅਤੇ ਭਾਰਤ ਤੋਂ ਆਈਆਂ ਕਰੀਬ 100 ਛਾਤਰਾਵਾਂ ਇਕ ਨਾਲ ਜੁਟੀਆਂ। ਭਾਰਤ ਦੇ ਦੂਰ ਦਰਾਜ ਇਲਾਕਿਆਂ ਤੋਂ ਚੁਣੀਆਂ ਹੋਈਆਂ ਛਾਤਰਾਵਾਂ ਦੇ ਇਹਦੇ ਵਿਚ ਹਿੱਸਾ ਗਿਣ ਰਹੀ ਹਨ। ਇਹ ਪੂਰੇ ਪ੍ਰਯਾਸ ਦਾ ਮਕਸਦ ਵੀ ਬਹੁਤ ਖਾਸ ਹੈ। ਪੂਰੀ ਤਰ੍ਹਾਂ ਛਾਤਰਾਵਾਂ ਦੀ ਭਾਗੀਦਾਰੀ ਨਾਲ ਤਿਆਰ ਇਕ ਸੈਟੇਲਾਈਟ ਨੂੰ ਮੂਨ ਦੀ ਓਰਬਿਟ ਵਿਚ ਭੇਜਣ ਦੀ ਤਿਆਰੀ ਹੈ। ਸਾਥੀਆਂ, ਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਵਿਚੋਂ ਡੇਢ ਛਾਤਰਾਵਾਂ ਆਉਂਦੇ ਵੇਲੇ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿਚ ਆਪਣੀ ਨਵੀਂ ਪਛਾਣ ਬਣੇ ਸਨ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਕੱਲ ਐਵੋਕਾਡੋ ਫਲ ਦੀ ਵੱਡੀ ਧੂਮ ਹੈ। ਹੁਣ ਫਲ ਨੂੰ ਪਹਿਲੇ ਸ਼ਾਇਦ ਹੀ ਕੋਈ ਜਾਣਦਾ ਹਾਂ। ਇਹਦੀ ਵੈਲਿਊ ਅਤੇ ਡਿਮਾਂਡ ਦੋਵੇਂ ਘੱਟ ਹਨ, ਲੇਕਿਨ ਅੱਜ ਹਿੰਕੂ ਡਾਇਨਿੰਗ ਟੇਬਲ ਤੇ ਖੂਬ ਡਿੱਠਾ ਵੇਂਦਾ ਹੈ। ਅੱਜ ਹੈਲਥ ਅਤੇ ਪ੍ਰੀਮੀਅਮ ਮਾਰਕੀਟ ਦੀ ਪਸੰਦ ਬਣ ਗਿਆ ਹੈ। ਸਾਡੇ ਕਿਸਾਨ ਭਾਈ ਭੈਣਾਂ ਵਾਸਤੇ ਵੀ ਇਹ ਬਹੁਤ ਮਦਦਗਾਰ ਹੈ। ਆਂਧਰਾ ਪ੍ਰਦੇਸ਼ ਵਿਚ ਕੜਪਾ ਦੇ ਵਰਦਰਾਜ ਜੀ ਦਾ ਉਦਾਹਰਣ ਹੈ। ਉਹ ਕਈ ਸਾਲ ਤੋਂ ਆਪਣੇ ਖੇਤ ਵਿਚ ਟਮਾਟਰ ਅਤੇ ਕੇਲੇ ਦੀ ਖੇਤੀ ਕਰਦੇ ਹਨ। ਇੱਕ ਦਿਨ ਉਹਨਾਂ ਆਪਣੇ ਦੋਸਤਾਂ ਦੇ ਫਾਰਮ ਵਿਚ ਐਵੋਕਾਡੋ ਦੀ ਫਸਲ ਡਿੱਠੀ। ਇਹਦੇ ਬਾਅਦ ਉਹਨਾਂ ਯੂਟਿਊਬ ਤੇ ਇਹਦੇ ਤੇ ਜਾਣਕਾਰੀ ਜੁਟਾਈ। ਹੁਣ ਤੱਕ ਉਹ ਕਰੀਬ 4 ਟਨ ਐਵੋਕਾਡੋ ਦੀ ਪੈਦਾਵਾਰ ਕਰ ਚੁੱਕੇ ਹਨ। ਅੱਜ ਉਹ ਸਿੱਧੇ ਸਥਾਨੀ ਦੁਕਾਨਾਂ ਨੂੰ ਹੀ ਦੀ ਸਪਲਾਈ ਕਰਦੇ ਹਨ। ਨਵੀਂ ਫਸਲ, ਵਿਗਿਆਨਿਕ ਸਲਾਹ ਅਤੇ ਸਿੱਧੀ ਮਾਰਕੀਟਿੰਗ ਨਾਲ ਉਹਦੇ ਨਿੱਕੇ ਜਿਹੇ ਫਾਰਮ ਦੀ ਕਮਾਈ ਪੂਰੀ ਤਰ੍ਹਾਂ ਬਦਲ ਗਈ ਹੈ। ਤਾਮਿਲਨਾਡੂ ਦੇ ਕੋਡਾਈ ਕਨਾਲ ਦੇ ਕਿਸਾਨ ਚੰਦਰ ਸ਼ੇਖਰਨ ਜੀ ਨੇ 0.5 ਹੈਕਟੇਅਰ ਜ਼ਮੀਨ ਤੇ ਐਵੋਕਾਡੋ ਉਗਾਉਣਾ ਸ਼ੁਰੂ ਕੀਤਾ। ਉਹਨਾਂ ਨੂੰ ਇਹਦੇ ਚੰਗੇ ਭਾਵ ਮਿਲ ਰਹੇ ਹਨ ਅਤੇ ਕਮਾਈ ਵੀ ਵਧੀ ਹੈ। ਕਰਨਾਟਕ ਵਿਚ ਚਿਕਮੰਗਲੁਰੂ ਦੇ ਕੁਝ ਕਿਸਾਨ ਭਾਈ ਭੈਣਾਂ ਨੇ ਤਾਂ ਕੌਫੀ ਪਲਾਂਟੇਸ਼ਨ ਦੇ ਵਿਚਕਾਰ ਐਵੋਕਾਡੋ ਲਾਇਆ ਹੈ। ਇਹਦੇ ਨਾਲ ਉਹਨਾਂ ਨੂੰ ਕੌਫੀ ਅਤੇ ਕਾਲੀ ਮਿਰਚਾਂ ਦੇ ਨਾਲ ਅਤਿਰਿਕਤ ਕਮਾਈ ਵੀ ਥੀਂਦੀ ਪਈ ਹੈ। ਸਾਥੀਓ, ਅਸਾਂ ਸ਼ਹਿਰਾਂ ਦੇ ਰੈਸਟੋਰੈਂਟ ਵਿਚ ਅਕਸਰ ਐਵੋਕਾਡੋ ਟੋਸਟ ਦੇ ਬਾਰੇ ਵਿਚ ਸੁਣਦੇ ਹਾਂ, ਲੇਕਿਨ ਇਸੇ ਐਵੋਕਾਡੋ ਦੇ ਜ਼ਰੀਏ ਸਾਡੇ ਇਨੋਵੇਸ਼ਨ ਕਿਸਾਨਾਂ ਨੇ ਕਮਾਈ ਤੇ ਇਕ ਨਵੀਂ ਰੈਸਿਪੀ ਲੱਭ ਦਿੱਤੀ ਹੈ। ਯਾਨੀ ਆਪਣੇ ਦੇਸ਼ ਦੇ ਐਵੋਕਾਡੋ ਨਾਲ ਤੁਹਾਡੇ ਟੋਸਟ ਦਾ ਸਵਾਦ ਵੀ ਵਧਿਆ ਅਤੇ ਕਿਸਾਨਾਂ ਦੀ ਆਮਦਨੀ ਵੀ ਵਧ ਗਈ।

ਮਾਫੀ ਦੇ ਵਾਸਤੇ ਵੀ ਜਾਣੇ ਵੇਂਦੇ ਹਨ। ਉਹਦੇ ਜੀਵਨ ਤੋਂ ਕਦੇ ਵੀ ਹਾਰ ਨਾ ਮੰਨਣ ਦੀ ਇੱਕ ਹੋਰ ਵੱਡੀ ਸਿੱਖ ਵੀ ਮਿਲਦੀ ਹੈ। ਉਹਦੀ ਸ਼ੁਰੂਆਤੀ ਫਿਲਮਾਂ ਬਹੁਤ ਨਹੀਂ ਚੱਲੀਆਂ, ਲੇਕਿਨ ਉਹਨਾਂ ਆਪਣੇ ਕੰਮ ਤੇ ਫੋਕਸ ਬਣਾਏ ਰੱਖਿਆ। ਇਸੇ ਦਾ ਨਤੀਜਾ ਹੈ ਕਿ ਉਹਨਾਂ ਇੰਨੀ ਉਚਾਈ ਹਾਸਲ ਕੀਤੀ। ਸਾਥੀਓ, ਮੈਨੂੰ ਯਾਦ ਹੈ ਕਿ ਜਦੋਂ ਮੈਂ ਕਲਕੱਤਾ ਵਿਚ ਰੋਡ ਸ਼ੋਅ ਕਰ ਰਿਹਾ ਹਾਂ ਤਾਂ ਮੈਂ ਉੱਤਮ ਕੁਮਾਰ ਜੀ ਦੇ ਘਰ ਦੇ ਸਾਹਮਣੋਂ ਵੀ ਲੰਘਿਆ ਹਾਂ। ਉੱਥੇ ਮੇਰੇ ਕੋਲ ਇੱਕ ਵਿਅਕਤੀ ਨੇ ਉਹਨਾਂ ਦੀ ਇੱਕ ਤਸਵੀਰ ਵੀ ਭੇਂਟ ਕੀਤੀ ਹੈ। ਮੈਂ ਇੱਕ ਵਾਰੀ ਫੇਰ ਮਹਾਨਾਇਕ ਉੱਤਮ ਕੁਮਾਰ ਜੀ ਕੋ ਸ਼ਰਧਾਂਜਲੀ ਅਰਪਿਤ ਕਰਿੰਦਾ ਹਾਂ। ਉਹ ਹਮੇਸ਼ਾ ਅਸਾਂ ਸਭੇ ਦੇ ਦਿਲਾਂ ਤੇ ਰਾਜ ਕਰਿੰਦੇ ਰਹੇ ਸਨ। ਮਹਾਨਾਇਕ ਉੱਤਮ ਕੁਮਾਰ ਚਿਰੋ ਦਿਨ ਮਾਨੋ ਸ਼ੇਰ ਹਿਰਦੇ ਰਾਜ ਕੋਰਬੇਨ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਪਰਵ ਅਤੇ ਤਿਉਹਾਰ ਸਾਡੀ ਪਰੰਪਰਾਵਾਂ ਦੇ ਨਾਲ ਨਾਲ ਸਾਨੂੰ ਇੱਕ ਦੂਜੇ ਨਾਲ ਜੁੜਨ ਦਾ ਵੀ ਮੌਕਾ ਦਿੰਦੇ ਹਨ। ਆਉਂਦੇ ਦਿਨਾਂ ਵਿਚ ਅਸਾਂ ਹੋਰ ਵੀ ਕਈ ਮਹੱਤਵਪੂਰਨ ਪਰਵ ਮਨਾਉਣ ਵੇਂਦੇ ਪਏ ਹਾਂ। 4 ਸਤੰਬਰ ਕੋ ਜਨਮਅਸ਼ਟਮੀ ਦਾ ਪਾਵਨ ਪਰਵ ਹੈ। ਸਤੰਬਰ ਵਿਚ ਹੀ ਅਸਾਂ ਵਿਸ਼ਵਕਰਮਾ ਪੂਜਾ ਵੀ ਮਨਾਏ ਸੂ। ਇਸ ਮੌਕੇ ਤੇ ਆਪਣੇ ਆਸੇ ਪਾਸੇ ਦੇ ਕਾਰੀਗਰਾਂ, ਸ਼ਿਲਪਕਾਰਾਂ ਅਤੇ ਵਿਸ਼ਵਕਰਮਾ ਸਾਥੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਕੁਝ ਮਹੀਨੇ ਬਾਅਦ ਦੀਪਾਵਲੀ ਵੀ ਆਉਣ ਵਾਲੀ ਹੈ। ਇਹ ਤਿਆਰੀਆਂ ਵੀ ਹੌਲੇ ਹੌਲੇ ਸ਼ੁਰੂ ਥੀ ਰਹੀਆਂ ਹਨ। ਤਿਉਹਾਰਾਂ ਦੇ ਇਹਦੇ ਮੌਸਮ ਵਿਚ ਮੈਂ ਇੱਕ ਵਾਰੀ ਫੇਰ ਆਪਕੋ ਵੋਕਲ ਫਾਰ ਲੋਕਲ ਦਾ ਆਗ੍ਰਹਿ ਦੋਹਰੇ ਸਾਂ। ਅਤੇ ਵੋਕਲ ਫਾਰ ਲੋਕਲ ਦਾ ਮਤਲਬ ਸਿਰਫ ਮਿੱਟੀ ਦੇ ਦੀਵੇ ਖਰੀਦਣਾ ਕਹਿਣੀ। ਇਹਦਾ ਵਿਜ਼ਨ ਬਹੁਤ ਵੱਡਾ ਹੈ। ਅਸਾਂ ਆਪਣਾ ਘਰ ਵਾਸਤੇ ਜਿਹੜਾ ਵੀ ਸਮਾਨ ਖਰੀਦਦੇ ਹਾਂ ਉਹਦੇ ਕੋਲ ਇੱਕ ਵਾਰੀ ਜ਼ਰੂਰ ਦੇਖ ਗਿਣੋ ਕਿ ਉਹ ਭਾਰਤ ਵਿਚ ਬਣਿਆ ਹੋਵੇ। ਭਾਰਤ ਦੇ ਆਤਮ ਨਿਰਭਰ ਬਣਨ ਦਾ ਰਾਸਤਾ ਭਾਰਤ ਵਿਚ ਬਣੀ ਚੀਜ਼ਾਂ ਤੇ ਮਾਣ ਕਰਨ ਨਾਲ ਹੀ ਸਾਫ਼ ਹੋ ਸੀ। ਹੀ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸਾਡੇ ਕ੍ਰੀਏਟਿਵ ਵਰਲਡ ਦੇ ਸਾਥੀਆਂ, ਇਨਫਲੂਐਂਸਰਸ ਅਤੇ ਸੈਲੀਬ੍ਰਿਟੀਜ਼ ਦੀ ਵੀ ਇਹਦੇ ਵਿਚ ਬਹੁਤ ਵੱਡੀ ਭੂਮਿਕਾ ਹੈ। ਮੇਰਾ ਤੁਸਾਂ ਨਾਲ ਆਗ੍ਰਹਿ ਹੈ ਕਿ ਖੁਦ ਵੀ ਵੋਕਲ ਫਾਰ ਲੋਕਲ ਕੋ ਅਪਣਾਓ ਅਤੇ ਹੋਰਾਂ ਕੋ ਵੀ ਇਹਦੇ ਵਾਸਤੇ ਪ੍ਰੇਰਿਤ ਕਰੋ। ਸਾਥੀਓ, ਤੁਹਾਡੇ ਆਸੇ ਪਾਸੇ ਵੀ ਇਹਦੇ ਬਹੁਤ ਸਾਰੇ ਲੋਕ ਹੋ ਸਨ ਜਿਹੜੇ ਆਪਣੇ ਨਿੱਕੇ ਨਿੱਕੇ ਪ੍ਰਯਾਸਾਂ ਨਾਲ ਸਮਾਜ ਵਿਚ ਵੱਡਾ ਬਦਲਾਵ ਆਣਦੇ ਪਏ ਹਨ। ਆਪ ਉਹਦੇ ਬਾਰੇ ਵਿਚ ਮਨ ਦੀ ਗੱਲ ਵਾਸਤੇ ਜ਼ਰੂਰ ਲਿਖੋ। ਤੁਹਾਡਾ ਭੇਜਿਆ ਹੋਇਆ ਅਨੁਭਵ ਦੇਸ਼ ਦੇ ਕੋਈ ਕੋਨੇ ਵਿਚ ਕਿਸੇ ਦੇ ਵਾਸਤੇ ਨਵੀਂ ਪ੍ਰੇਰਣਾ ਬਣ ਸਕਦਾ ਹੈ। ਮੇਰੇ ਕੋਲ ਤੁਹਾਡੇ ਸੁਝਾਵ ਅਤੇ ਅਨੁਭਵਾਂ ਦੀ ਉਡੀਕ ਹੈ। ਬਹੁਤ ਬਹੁਤ ਧੰਨਵਾਦ, ਨਮਸਕਾਰ। ਇਹਦੇ ਨਾਲ ਹੀ ਅਸਾਂ ਕੋ ਹੁਣ ਇਜਾਜ਼ਤ ਦਿਓ। ਜੈ ਹਿੰਦ।

0: 何が食べる？
1: それぞれで全部レシピを作るのに、カフェを作るのに、カフェを作るのに、カフェを作るのに、カフェを作るのに、カフェを作るのに、カフェを作るのに、カフェを作るのに、カフェを作るのに、カフェを作るのに、カフェを作るのに、カフェを作るのに、カフェを作るのに、カフェを作る
0: のに、カフェを作るのに、カフェを作るのに、カフェを作るのに、カフェを作るのに、
1: ਪੜਾਈ ਜਾਰੀ ਸੀ ਰੱਖੀ ਸੀ ਕਿ ਮੈਂ ਐਕਸਰਸਾਈਜ਼ ਤੋਂ ਜਾਰੀ ਰੱਖੀ ਲੇਕਿਨ ਐਕਸੀਡੈਂਟ ਆਮ ਦਿਨ ਲੱਗੇ ਛੱਡ ਦਿੱਤੇ ਅੱਛਾ ਇਹ ਸਭ ਗੁੱਸਾ ਜਿਹੜਾ ਸੀ ਕਿ ਜੋ ਕੁਛ ਕਿਤਾਬਾਂ ਤੋਂ ਯਾਦ ਕਰਨਾ ਪੈਂਦਾ ਸੀ ਬਹੁਤ ਗੁੱਸਾ ਹੈ ਕਿ ਇਸ ਤੋਂ ਮੈਂ ਲਿਖ ਸਕਦੀ ਜੋ ਮੈਂ ਕਿਵੇਂ ਲਿਖ ਸਕਦੀ ਹਾਂ ਉਸ ਤੋਂ ਜੋ ਘੱਟ ਲਿਖਿਆ ਉਹਨੂੰ ਮੈਂ ਖੇਤੀ ਕਰਾਂ ਇਹ ਬਰਦਾਸ਼ਤ ਨਹੀਂ ਹੋਇਆ
0: ਪਹਿਲੇ
1: ਬਚਣਾ ਸ਼ਾਇਦ ਹੋਈ ਸੀ ਮੇਰੇ ਖਿਆਲ 1936 ਦੇ ਸ਼ੁਰੂ ਚ ਹੋਈ ਸੀ ਅੱਛਾ ਮੈਂ ਕਿਤਾਬ ਦੀ ਗੱਲ ਕਰਦੀ 1936 ਦੇ ਸ਼ੁਰੂ ਚ ਪੇਪਰ ਇਸ ਤੋਂ ਪਹਿਲਾਂ ਛਾਇਆ ਹੋਈ ਸੀ ਉਹ ਜਾਂ ਪ੍ਰੀਤਮ ਹੋਏਗਾ ਜਾਂ ਫੁਲਵਾੜੀ ਹੋਏਗੀ ਉਹਨਾਂ ਖਤਮ ਹੋ ਗਏ ਸੀ ਨਾ ਹੀ

0: ਦੀ ਜ਼ਬਾਨ ਨੂੰ ਮਾਣ ਹੈ, ਅਦਬ ਨੂੰ ਮਾਣ ਹੈ, ਪੰਜਾਬ ਨੂੰ ਮਾਣ ਹੈ, ਉਸੇ ਦੇ ਨਾਲ ਸਾਰੀ ਸੰਸਕ੍ਰਿਤੀ ਜੁੜੀ ਹੁੰਦੀ ਹੈ, ਸਾਡਾ ਵਿਰਸਾ ਜੁੜਿਆ ਹੁੰਦਾ, ਤੁਸੀਂ ਇਕੱਲੇ ਨਹੀਂ ਹੁੰਦੇ। ਮੇਰੇ ਖਿਆਲ ਪਤਾ ਨੀ 15-16-17 ਕੁ ਜਾਂਦੀਆਂ
1: ਹੋਣੀਆਂ,
0: ਦੂਸਰੇ ਮੁਲਕਾਂ ਦੇ ਇੰਟਰਵਿਊ ਬਲਗੇਰੀਆ ਦਾ ਰੈਵੋਲੂਸ਼ਨਰੀ ਸਾਇਸ ਜੰਗ ਵਿੱਚ ਲੜਦਾ ਮਰ ਗਿਆ
1: ਸੀ,
0: ਉਹ ਮਨੁੱਖਾਂ ਦਾ ਕੀਤਾ। ਫਿਰ ਆਪਣੇ ਪਹਿਲੇ ਪ੍ਰੈਜੀਡੈਂਟ ਜਰਮਨ ਕਹਾਣੀਆਂ ਕੀਤੀਆਂ ਕੋਈ ਵੀ ਇਸ ਤਰ੍ਹਾਂ ਜੀਵਨ ਸਲਾਹੀਆਂ ਉੱਤੇ ਮੈਂ ਕਿਤਾਬ ਲਿਖੀ ਆਦਿਆਂ ਲੀਕਾਂ ਮੇਰਾ ਆਪਣਾ
1: ਸਫ਼ਰਨਾਮਾ
0: ਜੀਵਨ ਸਲਾਹ ਸਾਹਿਤ ਇਸੇ ਤਰ੍ਹਾਂ ਬਲਗਾਰੀਆ ਦੀਆਂ ਕੋਈ 6-7 ਕਹਾਣੀਆਂ ਤੇ 10 ਨੋਟਾਂ, ਇਸੇ ਤਰ੍ਹਾਂ ਹੰਗਰੀ ਦੀਆਂ ਕਮ ਅਜ਼ ਕਮ 10 ਕੁ
1: ਨੋਟਾਂ।
0: ਇਹ ਕਿਤਾਬ ਮੈਂ ਐਡਿਟ ਕੀਤੀ ਹਿੰਦੀ ਵਿੱਚ ਵਿਸ਼ਵ ਦੀ ਸ੍ਰੇਸ਼ਟ ਕਹਾਣੀਆਂ, ਉਹਦੇ ਵਿੱਚ ਇੱਕੀ ਪੁਆਇੰਟ ਤੋਂ ਇੱਕੀ ਕਹਾਣੀ ਲਈ ਹੈ। ਪੰਜਾਬੀ ਬੜਾ ਹੀ ਚੰਗੇ ਚਾਂਸ ਆਪਣੇ ਮੈਸੇਜ ਮਿਲਦੇ ਆ ਜਾਏ ਤੇ ਉਹ ਪ੍ਰੋਡਿਊਸਰ ਲੱਗਦਾ।

0: ਮਹਿਮਾਨ ਜਿਹੜੇ ਹੁੰਦੇ ਨੇ ਖਾਸ ਤੌਰ ਤੇ ਉਹ ਮੇਰੇ ਵੱਲ ਜ਼ਰੂਰ ਆਉਂਦੇ ਨੇ ਤੇ ਇਹਨਾਂ ਦੇ ਮੈਂ ਅਕਸਰ ਇੰਟਰਵਿਊ ਲਿਖੇ ਨਾ
1: ਮੇਰੇ
0: ਖਿਆਲ ਹੈ ਕਿ ਸਿਲੈਕਟ ਕੀਤਾ ਹੋਇਆ ਅਗਰ ਕੁਛ ਨਜ਼ਮਾਂ ਤੇ ਕੁਛ ਕਹਾਣੀਆਂ ਤੇ ਜ਼ਰੂਰ
1: ਕਾਫੀਆਂ
0: ਦੁਨੀਆਂ ਦੇ ਸਾਹਿਤ ਦੇ ਮੁਕਾਬਲੇ ਤੇ ਅਗਰ ਸਾਡਾ ਨਾਵਲ ਨਾਟਕ ਤੇ ਲੇਖ ਤੇ ਕ੍ਰਿਟਿਸਿਜ਼ਮ ਦੇ ਕਿਸੇ ਨਾਲ ਨਾ ਲਵੇ ਉਹ ਤੇ ਕਿਸੇ ਥਾਂ ਤੇ ਖੜਾ ਨਹੀਂ ਹੁੰਦਾ ਦੁਨੀਆਂ ਚ ਬਹੁਤ ਚੰਗਾ ਕ੍ਰਿਟਿਸਿਜ਼ਮ ਲਿਖਿਆ ਗਿਆ ਨਾਵਲ ਵੀ ਨੀ ਪਹੁੰਚਦੇ ਨਾਟਕ ਵੀ ਨੀ
1: ਪਹੁੰਚਦੇ
0: ਕਹਾਣੀਆਂ ਔਰ ਨਜ਼ਮਾਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ ਉਹ ਸਿਲੈਕਟ ਕਰਕੇ
1: ਪੰਜਾਬੀ ਲੇਖਕਾਂ ਦੇ ਵਿੱਚੋਂ ਕਿਹੜੇ ਲੇਖਕ ਨੇ ਜਿਹੜੇ ਤੁਸੀਂ ਬਹੁਤ ਪਸੰਦ ਕਰਦੇ ਹੋ
0: ਦੇਖੋ ਵਾਲੀ ਸਾਹਿਬ ਵਕਤ ਵਕਤ ਤੇ ਮਿਆਰ ਬਦਲਦੇ ਨੇ ਇੱਕ ਵਕਤ ਸੀ ਜਦੋਂ ਮੈਨੂੰ ਸ਼ੁਰੂ ਸ਼ੁਰੂ ਵਿੱਚ ਰਾਮ ਚਾਤਰਿਕ ਮੋਹਨ ਸਿੰਘ ਬਹੁਤ ਚੰਗੇ ਲੱਗੇ ਸੀ ਹਰਜੀਤ ਸਿੰਘ

0: ਮਤਲਬ ਇਹ ਗੱਲ ਨਹੀਂ ਆਪਣੇ ਪੁਰਾਣਿਆਂ ਵਿੱਚੋਂ ਵਾਰਿਸ ਆ ਸ਼ਾਹ ਹੁਸੈਨ ਬੜੀ ਖਿੱਚ ਪਾਉਂਦੇ ਨੇ ਤਾਂ ਹੈ ਹੈ ਨੀ ਪਰ ਆਪਣੀ ਸਮਕਾਲੀਆਂ ਵਿੱਚੋਂ ਬੜਾ ਮੁਸ਼ਕਿਲ ਹੁੰਦਾ ਕਹਿਣਾ ਫਿਰ ਮੈਨੂੰ ਸ਼ਿਵ ਕੁਮਾਰ ਬਹੁਤ ਚੰਗਾ ਲੱਗਿਆ ਸ਼ਿਵ ਕੁਮਾਰ ਨੂੰ ਮੈਂ ਹੁਣ ਪਿਆਰ ਕਰਨੀ ਆ ਉਹਦੀ ਨਸਮਾਂ ਨੂੰ
1: ਉਹਦੀ ਨਸਮਾਂ ਦਾ ਕਿਹੜਾ ਪੱਖ ਹੈ ਸਾਡੇ ਜ਼ਿਆਦਾ ਚੰਗਾ
0: ਗਰਭ ਦਾ ਪੱਖ ਉਹਦੀ ਕੋਈ ਲਿਰਿਸਿਜ਼ਮ ਗਰਭ ਦਾ ਇਹੋ ਜਿਹਾ ਅਹਿਸਾਸ ਹੈ ਔਰ ਉਹ ਸਾਰੀਆਂ ਚੀਜ਼ਾਂ ਲੈ ਕੇ ਪਿੰਡ ਦੀਆਂ ਔਰ ਬੂਟੀਆਂ ਬਰੂਟੇ ਨਿੱਕੇ ਨਿੱਕੇ ਕਾਣ ਪੱਤੇ ਉਹਨਾਂ ਉੱਤੇ ਦਰਦ ਐਸਾ ਖੇਲ ਜਾਂਦਾ
1: ਦੋ
0: ਨਾਵਲਾਂ ਤੇ ਦੋ ਫਿਲਮਾਂ ਬਣੀਆਂ ਨੇ ਪੰਜਾਬੀ ਇਸ ਨਾਵਲ ਹੈ ਧਰਤੀ ਸਾਗਰ ਤੇ ਸਿੱਪੀਆਂ ਉਹਦੇ ਤੇ ਕਦੰਬਰੀ ਫਿਲਮ ਬਣੀ ਹੈ ਤੇ ਇੱਕ ਨਵਾਂ ਨਾਵਲ ਹੈ ਉਹਨਾਂ ਦੀ ਕਹਾਣੀ ਉਹਦੀ ਇੱਕ ਫਿਲਮ ਬਣੀ ਹੈ ਡਾਕੂ ਦੋ ਫਿਲਮ ਬਣੀ
1: ਬੜੀ
0: ਖੁਸ਼ੀ ਨਾਲ ਬਣਾ ਕੋਸ਼ਿਸ਼ ਕਰਦੀ ਆ ਲੇਕਿਨ ਅਜੇ ਤੱਕ ਕਾਗਜ਼ ਫਾਈਲਾਂ ਵਿੱਚ ਚਾਰ ਦੀਆਂ ਫਾਈਲਾਂ ਵਿੱਚ ਮੇਰੀਆਂ ਫਾਈਲਾਂ ਵਿੱਚ
1: ਨਾਲ ਜਿਵੇਂ ਜਿਵੇਂ ਇਨਸਾਨ ਦੀ ਮਸ਼ਕ ਵਧੀ ਹੈ ਜਿਵੇਂ ਜਿਵੇਂ ਉਹਦਾ ਦ੍ਰਿਸ਼ਟੀਕੋਣ ਵੱਧਦਾ ਹੈਗਾ ਜਿਵੇਂ ਜਿਵੇਂ ਇਹਦੇ ਸਿਆਣਕ ਨਿਸ਼ਾਨ ਹੁੰਦੇ ਹੈਗੇ ਨੇ ਕਰਨ ਦੀ ਜਿਹੜੀ ਤਾਰਾ ਹੈ ਪ੍ਰਵਾਹ ਹੈਗਾ ਉਹ ਵੱਧਦਾ ਜਾਂਦਾ ਹੈਗਾ ਹੁਣ ਅੱਜ ਤੱਕ ਤੁਸੀਂ ਜੋ ਕੁਛ ਲਿਖ ਰਹੇ ਹੋ ਤੁਸੀਂ ਇਹ ਬਾਰੇ ਕੀ ਮਹਿਸੂਸ ਕਰਦੇ ਹੋ ਤੁਸੀਂ ਤੁਹਾਨੂੰ ਮਰਿਆ ਦੱਸੋ ਜੀ
0: ਇਸਨੂੰ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਦੱਸ ਸਕਦੀ ਹਾਂ ਬੜਾ ਤੁਸੀਂ ਉਹ ਕਹੋ ਕਿ ਮੈਂ ਅੱਜ ਦੀਆਂ ਨਜ਼ਮਾਂ ਵਿੱਚੋਂ ਕੋਈ ਨਜ਼ਮ ਸੁਣਾ ਦੇਣੀ ਮਸਲਾ ਇੱਕ ਨਜ਼ਮ ਹੈ ਇੱਕ ਮੁਲਾਕਾਤ ਕਈ ਵਰ੍ਹਿਆਂ ਦੇ ਪਿੱਛੋਂ ਅਚਾਨਕ ਇੱਕ ਮੁਲਾਕਾਤ ਦੋਹਾਂ ਦੀ ਜਿੰਦ ਇੱਕ ਨਜ਼ਮ ਵਾਂਗ ਕੰਬੀ ਸਾਰੀ ਸੋਚੀ ਰਾਤ ਸੀ ਅੱਧੀ ਨਜ਼ਮ ਇੱਕ ਗੁੱਠ ਵਿੱਚ ਲੱਗੀ ਰਹੀ ਤੇ ਅੱਧੀ ਨਜ਼ਮ ਇੱਕ ਗੁੱਠ ਵਿੱਚ ਲੱਗੀ ਰਹੀ ਸਵੇਰ ਸਾਰ ਅਸੀਂ ਕਾਗਜ਼ ਦੇ ਪਾਟੇ ਹੋਏ ਟੁਕੜਿਆਂ ਦੀ ਤਰ੍ਹਾਂ ਮਿਲੇ ਮੈਂ ਆਪਣੇ ਹੱਥ ਵਿੱਚ ਉਹਦਾ ਹੱਥ ਫੜਿਆ ਉਸ ਆਪਣੀ ਦਾਂ ਵਿੱਚ ਮੇਰੀ ਦਾਂ ਲੀਤੀ ਤੇ ਫਿਰ ਅਸੀਂ ਦੋਵੇਂ ਇੱਕ ਸੈਂਸਰ ਦੀ ਤਰ੍ਹਾਂ ਹੱਸੇ ਫਿਰ ਅਸੀਂ ਦੋਵੇਂ ਇੱਕ ਸੈਂਸਰ ਦੀ ਤਰ੍ਹਾਂ ਹੱਸੇ ਤੇ ਕਾਗਜ਼ ਨੂੰ ਇੱਕ ਠੰਡੇ ਮੇਜ਼ ਤੇ ਰੱਖ ਕੇ ਉਸ ਸਾਰੀ ਨਜ਼ਮ ਤੇ ਇੱਕ ਲੀਕ ਫੇਰ ਦਿੱਤੀ ਮਹਿਸੂਸ ਹੋਇਆ ਕਿ ਇਹ ਨਜ਼ਮ ਅੱਜ ਤੋਂ 10 ਸਾਲ ਪਹਿਲਾਂ ਨਹੀਂ ਲਿਖੀ ਜਾ ਸਕਦੀ ਵਕਤ ਦਾ ਤਕਾਜ਼ਾ ਤੁਹਾਡੇ ਮੁੱਖਾਂ ਨਜ਼ਰ ਦਾ ਤਕਾਜ਼ਾ
1: ਬਿਲਕੁਲ
0: ਹਰ ਕਿਸੇ ਠੰਡੇ ਮੇਜ਼ ਤੇ ਰੱਖ ਕੇ ਨਜ਼ਮ ਨੂੰ ਜ਼ਰੂਰ ਮਾਰ ਸਕਦੇ ਹੋ ਨਜ਼ਮ ਕਾਫੀ ਰਬੀਫ ਵਾਸਤੇ ਨਹੀਂ ਹੈ ਕਾਫੀ ਰਬੀਫ ਨਜ਼ਮ ਵਾਸਤੇ ਹੈ ਉਹਦੀ ਜਿਹੜੀ ਬੰਦਿਸ਼ ਹੈ ਉਹ ਖਿਆਲ ਦੇ ਮੁਤਾਬਕ ਇਸਤੇਮਾਲ ਹੋਣੀ ਚਾਹੀਦੀ ਹੈ ਨਾ ਕਿ ਖਿਆਲ ਦੇ ਉੱਤੇ ਮਾਰਿਆ ਜਾਣਾ ਚਾਹੀਦਾ
1: ਉਹਦੇ
0: ਨਾਲ ਹੋਰ ਹੁੰਦਾ ਇਹ ਇੰਨਾ ਸੰਖੇਪ ਹੁੰਦਾ ਕੰਪੈਕਟ ਹੁੰਦਾ

0: ਸਿਰਫ ਆਵਾਜ਼ ਜ਼ਰੂਰ ਹੁੰਦੀ ਹੈ, ਕਾਫੀ ਰੂਪ ਨਾ ਵੀ ਹੋਵੇ ਤੇ ਕੰਮ ਇੱਕ ਸੰਗੀਤ ਹੁੰਦਾ ਇਹਦੇ ਵਿੱਚ, ਜਿਹੜਾ ਕਿ ਪ੍ਰੇਮ ਵਿੱਚ ਉਸ ਸਮੇਂ ਹੁੰਦਾ।
1: ਸਿਰਫ
0: ਪੋਰਟਰੇਟ ਲਿਖੀ ਹੈ ਦੋ ਤਿੰਨ ਲਾਈਨਾਂ ਦੀ, ਬਹੁਤ ਛੋਟੀ
1: ਜਿਹੀ,
0: ਨਾਂ ਰੱਖਿਆ ਅੰਬਿਕਾ ਪ੍ਰੀਤਮ। ਦਰਦ ਸੀ ਜੋ ਸਿਗਰਟ ਦੀ ਤਰ੍ਹਾਂ ਮੈਂ ਚੁੱਪ ਚਾਪ ਪੀਤਾ ਹੈ, ਦਰਦ ਸੀ ਜੋ ਸਿਗਰਟ ਦੀ ਤਰ੍ਹਾਂ ਮੈਂ ਚੁੱਪ ਚਾਪ ਪੀਤਾ ਹੈ, ਸਿਰਫ ਕੁਛ ਨਜ਼ਮਾਂ ਹਨ ਜੋ ਸਿਗਰਟ ਦੇ ਨਾਲੋਂ ਮੈਂ ਰਾਖ ਵਾਂਗਨ ਝਾੜੀਆਂ। ਤੁਸੀਂ ਆਟੋਬਾਇਓਗ੍ਰਾਫੀ ਕਹਿ ਲਓ ਜਾਂ ਸੈਲਫ ਪੋਰਟਰੇਟ ਕਹਿ ਲਓ, ਕੁਛ ਵੀ ਕਹਿ ਲਓ,
1: ਬੜਾ ਸ਼ੁਕਰਗੁਜ਼ਾਰ ਹਾਂ।
0: ਦੋ ਪਾਸੇ ਹੁੰਦਾ, ਸੁਣਨ ਵਾਲਾ ਵੀ ਚਾਹੀਦਾ।

ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਕਹਿੰਦੇ ਆ ਨਾ
1: ਜੀ
0: ਕਿ ਥੋੜਾ ਜਿਹਾ ਵਾਤਾਵਰਣ ਦੇ ਵਿਚ ਜੋ ਤਬਦੀਲੀਆਂ ਆ ਰਹੀਆਂ ਨੇ ਇਹ ਲੰਬਾ ਵਕਫਾ ਪੈਣਾ ਹੀ ਪੈਣਾ ਹੈ।
1: ਇਹ ਤਾਂ ਹੈ ਜੀ, ਬਿਲਕੁਲ
0: ਪਏਗਾ ਜ਼ਰੂਰ।
1: ਤੁਸੀਂ ਦੇਖੋ ਪਿਛਲੇ ਸਾਲ ਮੀਂਹ ਹਟਿਆ ਹੀ ਨਹੀਂ,
0: ਹਾਂ
1: ਇਸ ਸਾਲ ਬਿਲਕੁਲ ਹੀ ਨਹੀਂ ਮੀਂਹ ਪਏ ਹੈਗੇ।
0: ਹਾਂ
1: ਜੀ,
0: ਸੋ ਇਹ ਕੁਦਰਤੀ ਜਿੱਦਾਂ ਕਹਿੰਦੇ ਆ ਪਿਆ ਕਰੋਪੀ ਹੈ।
1: ਬਿਲਕੁਲ ਜੀ,
0: ਕਰੋਪੀ ਪਾਸੇ ਤਾਂ ਹੁਣ ਆਪਣੇ ਗੁਆਂਢੀ ਮੁਲਕ ਦੇਖ ਲੋ
1: ਹਾਂਜੀ
0: ਕਿੰਨਾ ਵੱਡਾ ਨੁਕਸਾਨ ਹੋਇਆ।
1: ਸਹੀ ਗੱਲ ਹੈ ਜੀ,
0: ਇਕਦਮ ਜਦੋਂ ਬਾਰਿਸ਼ ਪੈ ਜਾਂਦਾ।
1: ਬਿਲਕੁਲ,
0: ਆਪਣੇ ਮੁਲਕ ਚ ਵੀ ਇੱਦਾਂ ਸਮੱਸਿਆ ਆ ਗਈ ਸੀ।
1: ਹਾਂਜੀ ਸਹੀ ਗੱਲ ਹੈ ਜੀ।
0: ਸੋ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਜਦੋਂ ਬਲ ਸਾਹਿਬ ਕੇ ਕੁਦਰਤ ਦੇ ਨਾਲ ਜਦੋਂ ਖਿਲਵਾੜ ਕਰਦੇ ਆ ਅਸੀਂ,
1: ਸਹੀ ਗੱਲ ਹੈ ਜੀ,
0: ਉਦੋਂ ਫਿਰ ਮਾੜੇ ਨਤੀਜੇ ਆਉਂਦੇ
1: ਆਉਂਦੇ ਆ ਜੀ ਆਉਂਦੇ ਬਿਲਕੁਲ,
0: ਕਿਉਂਕਿ ਅਸੀਂ ਕੀ ਕਰਦੇ ਆ ਕਿ ਆਪਣੇ ਸੌੜੇ ਹਿੱਤਾਂ ਦੀ ਖਾਤਰ ਕੀ ਕਰਦੇ ਆ
1: ਹਾਂਜੀ
0: ਵੀ ਜਿੱਥੇ ਪਾਣੀ ਦਾ ਵਹਾਅ ਸੀ
1: ਹਾਂਜੀ
0: ਉਹਨੂੰ ਹੌਲੀ ਹੌਲੀ ਜਿਹੜਾ ਹੈ ਉਹ ਨੈਰੋ ਕਰਦੇ ਜਾਂਦੇ ਹੈਗੇ।
1: ਆਪਾਂ ਦੇਖੋ ਜੀ ਸ਼ਹਿਰ ਵਸਾਏ ਹੋਏ ਆ ਉੱਥੇ,
0: ਹਾਂ ਵਸਾ ਲੈਣੇ ਆ
1: ਪਾਣੀ ਨੇ ਤਾਂ ਆਪਣਾ ਨੰਗਾ ਬਣਾਉਣਾ ਹੀ ਹੈ।
0: ਹਾਂ ਉਹ ਜਗ੍ਹਾ ਘਟ ਗਈ।
1: ਬਿਲਕੁਲ ਜੀ,
0: ਹੁਣ ਪਾਣੀ ਦਾ ਦਬਾਅ ਤਾਂ ਹੁੰਦਾ ਹੀ ਹੈ ਜੀ।
1: ਸਹੀ ਗੱਲ ਹੈ ਜੀ,
0: ਜੋ ਉਹ ਜਦੋਂ ਘਟ ਆਏਗਾ ਤੇ ਫਿਰ ਜ਼ਿਆਦਾ ਦਬਾਅ ਨਾਲ ਮਾਰ ਕਰਦਾ।
1: ਬਿਲਕੁਲ ਜੀ ਬਿਲਕੁਲ।
0: ਸੋ ਇਹ ਜਿਹੜਾ ਹੁੰਦਾ ਕਿ ਆਪਾਂ ਕੁਦਰਤ ਦਾ ਜ਼ਰੂਰ ਖਿਆਲ ਰੱਖੀਏ ਜੀ।
1: ਸਹੀ ਗੱਲ ਹੈ ਜੀ,
0: ਤਾਂ ਕਿ ਸਾਨੂੰ ਜਿਹੜਾ ਹੈਗੇ ਉਹਦੇ ਮਾੜੇ ਜਿਹੜੇ ਨਤੀਜੇ ਨਾ ਭੁਗਤੇ।
1: ਸਹੀ ਗੱਲ ਹੈ ਜੀ, ਦੇਖੋ ਜੀ ਆਪਾਂ ਲਾਲਚੀ ਹੋ ਕੇ ਕੁਦਰਤ ਨਾਲ ਖਿਲਵਾੜ ਤਾਂ ਕਰ ਦਿੰਦੇ ਆ, ਪਰ ਕਿਤੇ ਨਾ ਕਿਤੇ ਕੁਦਰਤ ਜਦੋਂ ਜਵਾਬੀ ਕਾਰਵਾਈ ਕਰਦੀ ਹੈ ਫਿਰ ਆਪਾਂ ਨੂੰ ਲੱਗਦਾ ਕੁਦਰਤ ਸਾਡੇ ਉੱਤੇ ਭਾਰੀ ਪੈ ਗਈ। ਜਦਕਿ ਕੁਦਰਤ ਤਾਂ ਮਾਂ ਆ, ਉਹਨੇ ਤਾਂ ਇੱਕ ਚੇਤਾਵਨੀ ਦੇਣੀ ਹੁੰਦੀ ਆ ਕਿ ਜੇ ਤੁਸੀਂ ਮੈਨੂੰ ਨੁਕਸਾਨ ਪਹੁੰਚਾਓਗੇ ਤਾਂ 10 ਗੁਣਾ ਨੁਕਸਾਨ ਜਿਹੜਾ ਆ ਉਹ ਵਾਪਸ
0: ਝੱਲਣਾ ਪਊਗਾ ਸਾਨੂੰ।
1: ਬਿਲਕੁਲ ਜੀ,
0: ਸੋ ਇਸ ਕਰਕੇ ਅਸੀਂ ਜਿੱਦਾਂ ਕਹਿੰਦੇ ਆ ਵੀ ਰੁੱਖ ਨਾ ਕੱਟੀਏ
1: ਹਾਂਜੀ
0: ਬਲਕਿ ਲਗਾਈਏ।
1: ਬਿਲਕੁਲ ਜੀ,
0: ਤੇ ਜਿੰਨਾ ਹੋ ਸਕੇ ਜਿਹੜਾ ਉਹਨੂੰ ਆਪਾਂ ਸੰਭਾਲ ਕੇ ਰੱਖਣਾ
1: ਹਾਂਜੀ,
0: ਜਿਹੜੀ ਕੁਦਰਤ ਦੀ ਦੇਣ ਆ।
1: ਬਿਲਕੁਲ ਜੀ,
0: ਜੇ ਵਣ ਲਾ ਲੋ ਪਹਾੜ ਲਾ ਲੋ
1: ਹਾਂਜੀ,
0: ਸੋ ਜੇ ਆਪਾਂ ਉਹਨੂੰ ਸੰਭਾਲ ਕੇ ਰੱਖਾਂਗੇ
1: ਜੀ
0: ਉਹ ਦੇਖਣ ਨੂੰ ਦੇਖੋ ਕਿੰਨੇ ਖੂਬਸੂਰਤ ਲੱਗਦੇ ਆ ਜੀ।
1: ਸੰਜੀਵ ਸਾਹਿਬ ਦੇਖੋ ਪੁਰਾਣੇ ਸਮੇਂ ਚ ਅੱਗੇ ਜੇ ਦੋ ਰੁੱਖ ਵੱਢਣੇ ਤੇ ਚਾਰ ਲਾਉਣੇ ਉਹਦੀ ਜਗ੍ਹਾ ਤੇ, ਕੁਦਰਤ ਤੋਂ ਕੋਈ ਚੀਜ਼ ਵਾਪਸ ਲੈਣੀ ਤਾਂ ਉਹਦੇ ਬਦਲੇ ਕੁਦਰਤ ਨੂੰ ਹੋਰ ਕੁਝ ਦੇਣਾ, ਕਿਉਂਕਿ ਕੁਦਰਤ ਨੂੰ ਮਾਂ ਸਮਝਦੇ ਸੀ ਆਪਾਂ, ਹੁਣ ਆਪਾਂ ਕੁਦਰਤ ਨੂੰ ਇੱਕ ਬਜ਼ਾਰੀ ਵਸਤੂ ਸਮਝ ਲਿਆ, ਉਹਦੇ ਕਰਕੇ ਆਪਾਂ ਲੈ ਤਾਂ ਰਹੇ ਹਾਂ ਕੁਦਰਤ ਤੋਂ ਪਰ ਵਾਪਸ ਉਹਨੂੰ ਕੁਝ ਨਹੀਂ ਦੇ ਰਹੇ।
0: ਨਹੀਂ ਦੇ ਰਹੇ ਜੀ, ਬਿਲਕੁਲ ਬਿਲਕੁਲ। ਸਫਾਈ ਦਾ ਖਾਸ ਖਿਆਲ ਰੱਖੀਏ ਜੀ।
1: ਹਾਂਜੀ ਬਿਲਕੁਲ,
0: ਜਿਸ ਤਰ੍ਹਾਂ ਅਸੀਂ ਜਿਵੇਂ ਗੱਲ ਕਰਦੇ ਹੁੰਦੇ ਆ
1: ਜੀ
0: ਵੀ ਇਹ ਨਹੀਂ ਕਿ ਤੁਸੀਂ ਘਰੋਂ ਕੂੜਾ ਕੱਢਿਆ
1: ਹਾਂਜੀ
0: ਤੇ ਬਾਹਰ ਸੁੱਟਦਾ।
1: ਸਹੀ ਗੱਲ ਹੈ ਜੀ,
0: ਇਹਦਾ ਕੋਈ ਫਾਇਦਾ
1: ਨਹੀਂ ਜੀ। ਬਿਲਕੁਲ,
0: ਉਹਨੂੰ ਪ੍ਰੋਪਰ ਤਰੀਕੇ ਨਾਲ ਜਦੋਂ ਜੋ ਵੀ ਵਿਧੀਵਤ ਤਰੀਕਾ ਹੈ ਉਹਦਾ
1: ਹਾਂਜੀ
0: ਉਹਨੂੰ ਪ੍ਰੋਸੈਸ ਕਰਨਾ ਹੈ ਜਾਂ ਕਿਤੇ ਸੰਭਾਲ ਕੇ ਰੱਖਣਾ ਹੈ ਜਾਂ ਕੋਈ ਜਗ੍ਹਾ ਬਣੀ ਹੋਈ ਹੈ
1: ਬਿਲਕੁਲ ਜੀ
0: ਉੱਥੇ ਆਪਾਂ ਰੱਖੀਏ।
1: ਸਹੀ ਗੱਲ,
0: ਤਾਂ ਕਿ ਉਹ ਦੇਖੋ ਹੁਣ ਕੂੜੇ ਤੋਂ ਵੀ ਕਈ ਵਾਰ ਕੋਈ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ
1: ਬਿਲਕੁਲ ਜੀ
0: ਤੇ ਉਹ ਵੀ ਵਰਤੋਂ ਚ ਆ ਜਾਂਦੀਆਂ ਜੀ।
1: ਸਹੀ ਗੱਲ,
0: ਜਿਹਦਾ ਆਪਾਂ ਕਹਿੰਦੇ ਆ ਵੀ ਕੂੜਾ ਜਿਹੜਾ ਹੈਗਾ ਉਹਨੂੰ ਅਸੀਂ ਘਰੋਂ ਇਸ ਤਰੀਕੇ ਨਾਲ ਲੈ ਕੇ ਜਾਈਏ
1: ਹਾਂਜੀ
0: ਕਿ ਉਹਦੀ ਮੁੜ ਵਰਤੋਂ ਜੇ ਹੋ ਸਕਦੀ ਕਿਸੇ ਚੀਜ਼ ਦੀ।
1: ਬਿਲਕੁਲ,
0: ਰੀਸਾਈਕਲ ਜਿੰਨਾ ਆਪਾਂ ਕਹਿੰਦੇ ਹੈਗੇ ਰਿਡਿਊਸ
1: ਹਾਂਜੀ
0: ਤੋਂ ਇਸ ਤਰੀਕੇ ਨਾਲ ਕਰੀਏ ਤਾਂ ਕਿ ਜਿਹੜੀ ਸਫਾਈ ਹੋਊਗੀ ਸਾਨੂੰ ਵੀ ਚੰਗਾ ਲੱਗੂਗਾ ਦੀ।
1: ਬਿਲਕੁਲ, ਉਨੀ ਬਿਮਾਰੀਆਂ ਘੱਟ ਪੈਣਗੀਆਂ ਜੀ। ਬਿਮਾਰੀਆਂ ਘੱਟ ਹੋਣਗੀਆਂ ਤਾਂ ਉਨੀ ਜਿਹੜੀ ਸਿਹਤ ਆਪਣੀ ਤੰਦਰੁਸਤ ਰਹੂਗੀ ਕਿ ਬੰਦੇ ਤੰਦਰੁਸਤ ਹੈ ਤੇ ਸਮਾਜ ਤੰਦਰੁਸਤ ਹੈ।
0: ਲੋ ਫਿਰ ਤੁਹਾਨੂੰ ਦੋ ਬੋਲ ਗਾਉਣ ਦੇ ਸੁਣਾਉਣੇ ਜੀ।
1: ਹਾਂਜੀ ਸੁਣਾਓ ਜੀ ਸੁਣਾਓ।

0: manejo, ahora canalla, me le. Hace mi pe, hoy que manejo, ahora canalla, me le. ਗੱਲਦਾ ਬਾਦ ਸਾਹਿਬ ਕਿ ਆਪਾਂ ਜਦੋਂ ਗੱਲ ਕਰਦੇ ਆ ਕਿ ਤੁਸੀਂ ਗੱਲ ਕੀਤੀ ਹੈ ਵੀ ਮੌਸਮ
1: ਹਾਂਜੀ
0: ਕਈ ਵਾਰ ਚੰਗਾ ਵੀ ਹੁੰਦਾ
1: ਜੀ
0: ਕਿ ਜੇ ਮੀਂਹ ਕਹਿੰਦੇ ਵੀ ਔੜ ਲੱਗ ਜੇ
1: ਹਾਂਜੀ
0: ਤੇ ਫਸਲਾਂ ਵਾਸਤੇ ਵਧੀਆ ਵੀ ਹੁੰਦੀ ਆ।
1: ਦੇਖੋ ਜੀ ਬਜੁਰਗ ਸਾਡੇ ਕਿਹਾ ਕਰਦੇ ਸਨ ਕਿ ਜਿਸ ਸਾਲ ਔੜ ਲੱਗਦੀ ਹੈ ਤੇ ਫਸਲ ਦਾ ਝਾੜ ਵੱਧ ਨਿਕਲਦਾ। ਇਸ ਸਾਲ ਅਸੀਂ ਆਪ ਦੇਖਿਆ ਵੀ ਹੁਣ ਜਦੋਂ ਮੀਂਹ ਜ਼ਿਆਦਾ ਨਹੀਂ ਪਏ ਉਹਦੇ ਕਰਕੇ ਕੀੜਿਆਂ ਮਕੌੜਿਆਂ ਦਾ ਹਮਲਾ ਕਿਤੇ ਨਾ ਕਿਤੇ ਘੱਟ ਆ
0: ਜੀ,
1: ਫੰਗਸ ਘੱਟ ਪਨਪਦੀ ਹੈ ਤੇ ਖਾਸ ਕਰਕੇ ਝੋਨੇ ਵਿਚ ਕਿਤੇ ਨਾ ਕਿਤੇ ਗੱਲ ਠੀਕ ਹੈ ਕਿ ਜ਼ਿਆਦਾ ਵੀ ਜਿਹੜੀ ਬਾਰਿਸ਼ ਪੈਣੀ ਆ ਉਹ ਵੀ ਫਸਲਾਂ ਵਾਸਤੇ ਕੋਈ ਬਹੁਤੀ ਚੰਗੀ ਨਹੀਂ।
0: ਸੋ ਝੋਨੇ ਦੀ ਫਸਲ ਦੇ ਵਿਚ ਆਪਾਂ ਜਦੋਂ ਗੱਲ ਕਰਦੇ ਆ ਕਿ ਵੱਖ ਵੱਖ ਕਿਸਮ ਦੇ ਜਿਹੜੇ ਕੀੜੇ ਮਕੌੜੇ ਹੱਲਾ ਕਰਦੇ ਆ
1: ਜੀ,
0: ਤੇ ਡਾਕਟਰ ਰੂਬਲਜੋਤ ਕੌਰ ਹੋਰਾਂ ਨਾਲ ਕੁਝ ਗੱਲਬਾਤ ਹੋਈ ਹੈ।
1: ਠੀਕ ਹੈ ਜੀ,
0: ਲਓ ਸੁਣੋ ਫਿਰ
1: ਸੁਣਾ ਦਿਓ ਜੀ।
2: ਦੋਸਤੋ ਝੋਨੇ ਦੀ ਫਸਲ ਦਾ ਮੌਸਮ ਹੈ ਔਰ ਝੋਨੇ ਦੀ ਫਸਲ ਦੇ ਉੱਤੇ ਕੀੜਿਆਂ ਦਾ ਹਮਲਾ ਵੀ ਹਰ ਸਾਲ ਹੁੰਦਾ ਹੈ। ਝੋਨੇ ਦੇ ਕੀੜੇ ਅਤੇ ਉਹਨਾਂ ਦੀ ਰੋਕਥਾਮ ਵਿਸ਼ੇ ਦੇ ਉੱਤੇ ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿਚ ਹਾਜ਼ਰ ਨੇ ਡਾਕਟਰ ਰੂਬਲਜੋਤ ਕੁਨਰ ਜੀ, ਜੋ ਕਿ ਕੀਟ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਆਓ ਇਨ੍ਹਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਇਸ ਵਿਸ਼ੇ ਦੇ ਉੱਤੇ ਹੋਰ ਜਾਣਕਾਰੀ ਲੈਂਦੇ ਹਾਂ। ਡਾਕਟਰ ਰੂਬਲਜੋਤ ਜੀ, ਅਸੀਂ ਤੁਹਾਡਾ ਸਟੂਡੀਓ ਦੇ ਵਿਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਪਹਿਲਾਂ ਮੈਂ ਚਾਹੂੰਗਾ ਕਿ ਝੋਨੇ ਦੀ ਫਸਲ ਦੇ ਬਾਰੇ ਚ ਤੁਸੀਂ

0: ਜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ, ਕਿੰਨੇ ਕੁ ਰਕਬੇ ਦੇ ਵਿੱਚ ਫਸਲ ਬੀਜੀ ਜਾਂਦੀ ਹੈ, ਝੋਨੇ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਆਮ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਪ੍ਰਚਲਿਤ ਨੇ?
1: ਜੀ ਦੇਖੋ, ਜਿਹੜਾ ਝੋਨਾ ਵਾ ਆਮ ਤੌਰ ਤੇ ਦੇਖੋ ਸਾਰੇ ਕਿਸਾਨ ਵੀਰ ਜਾਣੂ ਹੈਗੇ ਨੇ ਕਿ ਇਹ ਸਾਉਣੀ ਦੀ ਇੱਕ ਮੁੱਖ ਫਸਲ ਹੈਗੀ ਆ। ਤੇ ਜੇ ਆਪਾਂ ਇਹਦੇ ਅੰਡਰ ਏਰੀਏ ਦੀ ਗੱਲ ਕਰੀਏ ਕਿੰਨਾ ਰਕਬਾ ਇਹਦੇ ਹੇਠ ਆਉਂਦਾ, ਅੰਦਾਜ਼ਨ ਇਹਦੇ ਹੇਠ 31.68 ਲੱਖ ਹੈਕਟੇਅਰ ਜਿਹੜਾ ਰਕਬਾ ਉਹ ਝੋਨੇ ਦੇ ਹੇਠ ਆ। ਸੋ ਅਸੀਂ ਜਿਵੇਂ ਕਿਸਮਾਂ ਦੀ ਗੱਲ ਕਰ ਰਹੇ ਸੀ, ਕਿਸਾਨ ਵੀਰ ਜੇ ਸ਼ੁਰੂ ਤੋਂ ਹੀ ਜਿਹੜੀਆਂ ਸਿਫਾਰਿਸ਼ ਕਿਸਮਾਂ ਨੇ ਉਹਨਾਂ ਦੀ ਬਿਜਾਈ ਕਰਨ ਤਾਂ ਆਪਾਂ ਬਹੁਤ ਹੱਦ ਤੱਕ ਜਿਹੜੀਆਂ ਬਿਮਾਰੀਆਂ ਜਾਂ ਜਿਹੜੇ ਕੀੜੇ ਮਕੌੜੇ ਨੇ ਉਹਨਾਂ ਤੇ ਠੱਲ ਪਾ ਸਕਦੇ ਆ। ਸੋ ਜੇ ਕਿਸਮਾਂ ਬਾਰੇ ਮੈਂ ਤੁਹਾਨੂੰ ਦੱਸਾਂ ਤਾਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ ਕਿਸਮਾਂ ਝੋਨੇ ਦੀਆਂ ਹੈਗੀਆਂ ਨੇ PR 131, PR 130, PR 129, PR 128, PR 122, PR 126 ਆਦਿ। ਸੋ ਇਹਨਾਂ ਕਿਸਮਾਂ ਦੀ ਵਿਕਰੀ ਸਾਡੇ ਜਿੰਨੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਜਿਹੜੇ ਖੇਤੀ ਖੋਜ ਕੇਂਦਰ ਹੈਗੇ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਵਿਕਰੀ ਹੁੰਦੀ ਆ। ਸੋ ਉੱਥੋਂ ਇਹ ਜਿਹੜਾ ਇਹਦਾ ਬੀਜ ਆ ਉਪਲਬਧ ਹੁੰਦਾ। ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਿਆਂ ਦੇ ਵਿੱਚ ਵੀ ਜਿਹੜਾ ਇਹਦਾ ਬੀਜ ਆ ਇਹ ਸਾਰੀਆਂ ਕਿਸਮਾਂ ਦਾ ਉਪਲਬਧ ਹੁੰਦਾ, ਜਿੱਥੋਂ ਕਿ ਕਿਸਾਨ ਵੀਰ ਇਹ ਬੀਜ ਲੈ ਕੇ ਇਹਦੀ ਬਿਜਾਈ ਕਰ ਸਕਦੇ ਨੇ। ਹੁਣ ਤਾਂ ਚਲੋ ਇਹ ਸੀਜ਼ਨ ਚੱਲ ਹੀ ਰਿਹਾ, ਅੱਗੇ ਤੋਂ ਜਿਹੜੇ ਕਿਸਾਨ ਵੀਰ ਨੇ ਅਗਲੇ ਸੀਜ਼ਨ ਤੋਂ ਉਹ ਇਹਦੇ ਬਾਰੇ ਧਿਆਨ ਰੱਖਣ।
0: ਡਾਕਟਰ ਰੁਬਲਜੋਤ ਜੀ, ਜਿਵੇਂ ਕਿ ਹਰ ਇੱਕ ਫਸਲ ਨੂੰ ਕੁਝ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ, ਕੁਝ ਕੀੜੇ ਮਕੌੜੇ ਪੈ ਜਾਂਦੇ ਨੇ ਤੇ ਝਾੜ ਤੇ ਕੁਆਲਿਟੀ ਦਾ ਨੁਕਸਾਨ ਕਰਦੇ ਨੇ, ਝੋਨੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿਹੜੇ ਕਿਹੜੇ ਕੀੜੇ ਜਿਹੜੇ ਨੇ ਇਸ ਫਸਲ ਦੇ ਉੱਤੇ ਹਮਲਾ ਕਰਦੇ ਨੇ?
1: ਦੇਖੋ, ਝੋਨੇ ਦੀ ਫਸਲ ਤੇ ਜਿਹੜੇ ਕੀੜੇ ਮਕੌੜੇ ਹਮਲਾ ਕਰਦੇ ਨੇ ਉਹਨਾਂ ਨੂੰ ਅਸੀਂ ਆਮ ਤੌਰ ਤੇ 3 ਸ਼੍ਰੇਣੀਆਂ ਦੇ ਵਿੱਚ ਵੰਡਦੇ ਆ। ਪਹਿਲੀ ਸ਼੍ਰੇਣੀ ਉਹਦੇ ਵਿੱਚ ਆ ਜਾਂਦੀ ਆ ਤਣੇ ਦੇ ਗੜੂਏ, ਜਿਹੜੇ ਕਿ 3 ਕਿਸਮ ਦੇ ਹੁੰਦੇ ਨੇ, ਜਿਹਦੇ ਵਿੱਚ ਪੀਲਾ ਗੜੂਆ, ਚਿੱਟਾ ਗੜੂਆ ਜਾਂ ਜਿਹੜਾ ਗੁਲਾਬੀ ਗੜੂਆ, ਜਿਹੜਾ ਕਿ ਅੱਗੇ ਜਾ ਕੇ ਕਣਕ ਦੀ ਫਸਲ ਨੂੰ ਵੀ ਆਪਣੀ ਮਾਰ ਹੇਠ ਲੈਂਦਾ, ਇਹ ਸ਼ਾਮਲ ਨੇ। ਅਸੀਂ ਇਹਨਾਂ ਨੂੰ ਆਮ ਤੌਰ ਤੇ ਕਿਸਾਨ ਵੀਰ ਗੋਹ ਵਾਲੀਆਂ ਸੁੰਡੀਆਂ ਵੀ ਕਹਿ ਦਿੰਦੇ ਨੇ। ਸੋ ਜਿਹੜੀ ਦੂਜੀ ਸ਼੍ਰੇਣੀ ਆ ਉਹਦੇ ਵਿੱਚ ਆ ਜਾਂਦੇ ਨੇ ਪੱਤੇ ਖਾਣ ਵਾਲੇ ਕੀੜੇ, ਉਹਦੇ ਵਿੱਚ ਜਿਵੇਂ ਪੱਤਾ ਲਪੇਟ ਸੁੰਡੀ ਹੋ ਗਈ, ਝੋਨੇ ਦਾ ਹਿਸਪਾ ਹੋ ਗਿਆ ਜਿਹਨੂੰ ਅਸੀਂ ਕੰਡਿਆਲੀ ਭੁੰਡੀ ਦੇ ਨਾਮ ਨਾਲ ਵੀ ਜਾਣਦੇ ਆ, ਜਾਂ ਜਿੰਨੇ ਵੀ ਘਾਹ ਦੇ ਟਿੱਡੇ ਹੈਗੇ ਨੇ ਕਿਉਂਕਿ ਉਹ ਜਿਹੜੀ ਝੋਨੇ ਦੀ ਫਸਲ ਆ ਉਹਦੇ ਪੱਤਿਆਂ ਨੂੰ ਉੱਪਰੋਂ ਟੁੱਕਦੇ ਰਹਿੰਦੇ ਨੇ। ਸੋ ਜਿਹੜੀ ਤੀਜੀ ਸ਼੍ਰੇਣੀ ਆ ਕੁਝ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਉਹ ਵੀ ਝੋਨੇ ਦੀ ਫਸਲ ਦਾ ਨੁਕਸਾਨ ਕਰਦੇ ਨੇ, ਜਿਨ੍ਹਾਂ ਦੇ ਵਿੱਚ ਹਰੇ ਟਿੱਡੇ, ਭੂਰਾ ਟਿੱਡਾ ਜਾਂ ਚਿੱਟੀ ਪਿੱਠ ਵਾਲਾ ਟਿੱਡਾ ਉਹ ਸ਼ਾਮਲ ਹੈਗੇ ਨੇ।
0: ਸੋ ਮੁੱਖ ਤੌਰ ਦੇ ਉੱਤੇ 3 ਤਰ੍ਹਾਂ ਦੇ ਕੀੜੇ ਜਿਹੜੇ ਨੇ ਉਹ ਹਮਲਾ ਕਰਦੇ ਨੇ, ਫਸਲ ਤੇ ਤਣੇ ਦੇ ਕੀੜੇ ਨੇ, ਇਹ ਪੱਤੇ ਖਾਣ ਵਾਲੇ ਕੀੜੇ ਨੇ ਤੇ ਰਸ ਚੂਸਣ ਵਾਲੇ। ਕੀ ਵੱਖ ਵੱਖ ਜਿਹੜੀਆਂ ਕਿਸਮਾਂ ਹੁੰਦੀਆਂ ਨੇ ਝੋਨੇ ਦੀਆਂ ਉਹਨਾਂ ਨੂੰ ਵੀ ਵੱਖ ਵੱਖ ਤਰ੍ਹਾਂ ਦੇ ਕੀੜਿਆਂ ਦੇ ਹਮਲੇ ਦਾ ਸ਼ਿਕਾਰ ਜਿਹੜਾ ਹੋਣਾ ਪੈਂਦਾ?
1: ਦੇਖੋ ਜੀ, ਵੈਸੇ ਜਿੰਨੀਆਂ ਵੀ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਉੱਪਰ ਕੋਈ ਵੀ ਬਿਮਾਰੀ ਜਾਂ ਆਪਾਂ ਜੋ ਅੱਜ ਕੱਲ ਆਪਣਾ ਵਿਸ਼ਾ ਹੈਗਾ ਕੀੜੇ ਮਕੌੜਿਆਂ ਦਾ, ਕੀੜੇ ਮਕੌੜਿਆਂ ਦੀ ਤਾਦਾਦ ਦੇਖ ਕੇ ਵੀ ਕੀ ਵਾਕਈ ਇਸ ਕਿਸਮ ਦੇ ਵਿੱਚ ਉਸ ਕੀੜੇ ਨੂੰ ਸਹਿਣ ਦੀ ਸਮਰੱਥਾ ਹੈ ਜਾਂ ਨਹੀਂ, ਤਾਂ ਹੀ ਜਾ ਕੇ ਜਿਹੜੀ ਉਹ ਕਿਸਮ ਹੈਗੀ ਆ ਉਹਦੀ ਸਿਫਾਰਿਸ਼ ਕੀਤੀ ਜਾਂਦੀ ਆ। ਸੋ ਇੱਥੇ ਮੈਂ ਇਹੀ ਕਹੂੰਗੀ ਵੀ ਜਿੰਨੀਆਂ ਵੀ ਕਿਸਮਾਂ ਅਸੀਂ ਸਿਫਾਰਿਸ਼ ਕਰਦੇ ਆ, ਚਾਹੇ ਕੋਈ ਗੋਹ ਵਾਲੀ ਸੁੰਡੀ ਆਉਂਦੀ ਆ, ਪੱਤਾ ਲਪੇਟ ਸੁੰਡੀ ਆਉਂਦੀ ਆ, ਪੱਤੇ ਖਾਣ ਵਾਲੇ ਹੋਰ ਕੀੜੇ ਹਮਲਾ ਕਰਦੇ ਨੇ ਜਾਂ ਰਸ ਚੂਸਣ ਵਾਲੇ ਕੀੜੇ ਆਉਂਦੇ ਨੇ, ਉਹਨਾਂ ਦੀ ਤਾਦਾਦ ਇੱਕੋ ਜਿਹੀ ਹੀ ਰਹੋ।
0: ਡਾਕਟਰ ਸਾਹਿਬ, ਆਪਾਂ ਅੱਗੇ ਗੱਲ ਕਰਦੇ ਹਾਂ ਕਿ ਝੋਨੇ ਦੀ ਫਸਲ ਦੀ ਕਿਹੜੀ ਸਟੇਜ ਦੇ ਉੱਤੇ ਕੀੜਿਆਂ ਦਾ ਜਿਹੜਾ ਹਮਲਾ ਹੈ ਉਹ ਜ਼ਿਆਦਾ ਹੁੰਦਾ ਹੈ, ਉਹਨਾਂ ਦਾ ਇਸ ਹਮਲੇ ਦੇ ਨਾਲ ਝਾੜ ਤੇ ਕੁਆਲਿਟੀ ਦੇ ਉੱਤੇ ਕਿੰਨਾ ਕੁ ਫਰਕ ਪੈਂਦਾ ਹੈ?
1: ਦੇਖੋ ਜੀ, ਜੇਕਰ ਹੁਣ ਜਿਵੇਂ ਮੈਂ ਪਹਿਲੀ ਸ਼੍ਰੇਣੀ ਬਾਰੇ ਤੁਹਾਨੂੰ ਦੱਸ ਕੇ ਹਟੀ ਹਾਂ ਵੀ ਇਹਦੇ ਵਿੱਚ ਤਣੇ ਦੇ ਗੜੂਏ ਆ ਜਾਂਦੇ ਨੇ ਜਾਂ ਗੋਹ ਵਾਲੀ ਸੁੰਡੀ ਜਿਹਨੂੰ ਅਸੀਂ ਕਹਿੰਦੇ ਆ, ਉਹ ਜਿਹੜੀਆਂ ਸੁੰਡੀਆਂ ਨੇ ਉਹਨਾਂ ਦਾ ਜਿਹੜਾ ਹਮਲਾ ਅੱਜ ਕੱਲ ਹੁਣ ਅਗਸਤ ਮਹੀਨਾ ਚੱਲ ਰਿਹਾ, ਜਾਣੀ ਕਿ ਉਹਦਾ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਝੋਨੇ ਦੇ ਪੱਕਣ ਤੱਕ ਜਿਹੜਾ ਹਮਲਾ ਵਾ ਉਹ ਰਹਿੰਦਾ ਵਾ। ਨਾਲ ਹੀ ਨਾਲ ਜਿਹੜੇ ਪੱਤਾ ਖਾਣ ਵਾਲੇ ਕੀੜੇ ਹੈਗੇ ਨੇ ਉਹਦੇ ਵਿੱਚੋਂ ਜਿਹੜੇ ਖਾਸ ਤੌਰ ਤੇ ਪੱਤਾ ਲਪੇਟ ਸੁੰਡੀ ਆ ਉਹਦਾ ਵੀ ਜਿਹੜਾ ਹਮਲਾ ਵਾ ਅਗਸਤ ਮਹੀਨੇ ਤੋਂ ਫਸਲ ਦੇ ਪੱਕਣ ਤੱਕ ਰਹਿੰਦਾ ਵਾ। ਜੇਕਰ ਤਾਂ ਹੁਣ ਜੇ ਗੋਹ ਵਾਲੀ ਸੁੰਡੀ ਆਪਣਾ ਹਮਲਾ ਇਹਦੇ ਵਿੱਚ ਸਿੱਟੇ ਨਿਕਲਣ ਤੋਂ ਪਹਿਲਾਂ ਕਰਦੀ ਆ ਤਾਂ ਗੋਭਾ ਸੁਕਾ ਦਿੰਦੀ ਆ, ਜੇ ਇਹਦਾ ਹਮਲਾ ਫਸਲ ਦੇ ਪੱਕਣ ਵੇਲੇ ਹੁੰਦਾ ਤਾਂ ਚਿੱਟੀਆਂ ਮੁੰਜਰਾਂ ਬਣ ਜਾਂਦੀ। ਆਮ ਤੌਰ ਤੇ ਕਿਸਾਨ ਵੀਰ ਇਸ ਚੀਜ਼ ਤੋਂ ਜਾਣੂ ਹੈਗੇ ਨੇ। ਜੇ ਤੀਜੀ ਸ਼੍ਰੇਣੀ ਬਾਰੇ ਆਪਾਂ ਗੱਲ ਕਰੀਏ ਜਿਹਦੇ ਵਿੱਚ ਰਸ ਚੂਸਣ ਵਾਲੇ ਕੀੜੇ ਆ ਜਾਂਦੇ ਨੇ, ਉਹ ਕਿਸ ਸਟੇਜ ਤੇ ਫਸਲ ਨੂੰ ਆਪਣੀ ਮਾਰ ਹੇਠ ਲੈਂਦੇ ਨੇ? ਪਹਿਲਾਂ ਤਾਂ ਜਦੋਂ ਵੀ ਆਪਾਂ ਪਨੀਰੀ ਨੂੰ ਪੁੱਟ ਕੇ ਖੇਤ ਦੇ ਵਿੱਚ ਲਾ ਦਿੰਨੇ ਆ, ਠੀਕ 1 ਮਹੀਨੇ ਬਾਅਦ ਇਹ ਜਿਹੜੇ ਚਿੱਟੀ ਪਿੱਠ ਵਾਲੇ ਜਾਂ ਭੂਰੇ ਟਿੱਡੇ ਨੇ ਇਹਨਾਂ ਦਾ ਜਿਹੜਾ ਹਮਲਾ ਸ਼ੁਰੂ ਹੋ ਜਾਂਦਾ। ਉਦੋਂ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ, ਉਹ ਆਪਣੇ ਖੇਤਾਂ ਦਾ ਸਰਵੇਖਣ ਕਰਨ, ਫਿਰ ਇਹਨਾਂ ਦਾ ਜਿਹੜਾ ਦੂਸਰਾ ਹਮਲਾ ਵਾ ਉਹ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਤੇ ਫਸਲ ਦੀ ਵਾਢੀ ਤੱਕ ਅਖੀਰ ਤੱਕ ਖੇਤਾਂ ਦੇ ਵਿੱਚ ਇਹਨਾਂ ਦੀ ਮੌਜੂਦਗੀ ਦੇਖੀ ਜਾਂਦੀ ਆ।
0: ਜੀ ਬੜੀ ਜ਼ਰੂਰੀ ਗੱਲ ਤੁਸੀਂ ਇੱਥੇ ਕੀਤੀ ਹੈ ਕਿ ਕੀੜਿਆਂ ਦੇ ਹਮਲੇ ਦੇ ਲਈ ਕਿਸਾਨ ਆਪਣੀ

0: ਫਸਲ ਦੇ ਉੱਤੇ ਲਗਾਤਾਰ ਨਿਗਾਹ ਬਣਾ ਕੇ ਰੱਖਣ, ਉਹਦਾ ਸਰਵੇ ਕਰਨ। ਮੈਂ ਚਾਹੁੰਗਾ ਕਿ ਇਸ ਬਾਰੇ ਤੁਸੀਂ ਜ਼ਰੂਰ ਕਿਸਾਨ ਵੀਰਾਂ ਨੂੰ ਵਿਸਥਾਰ ਨਾਲ ਦੱਸੋ ਕਿ ਉਹ ਕਿਵੇਂ ਸਰਵੇ ਕਰਨ, ਕਿੰਨੇ ਕੁ ਵਕਫੇ ਬਾਅਦ ਕਰਨ ਤੇ ਕਿਹੜੀ ਕਿਹੜੀ ਚੀਜ਼ ਦਾ ਉਹ ਖਿਆਲ ਰੱਖਣ ਫਸਲ ਨੂੰ ਵੇਖਦੇ ਹੋਏ।
1: ਦੇਖੋ ਜੀ, ਜਿੱਦਾਂ ਹੁਣ ਮੈਂ ਪਹਿਲਾਂ ਹੀ ਗੱਲ ਕਰਕੇ ਹਟੀ ਆ ਵੀ ਜਿਹੜੇ ਰਸ ਚੂਸਣ ਵਾਲੀ ਸ਼੍ਰੇਣੀ ਆ ਕੀੜਿਆਂ ਦੀ, ਭੂਰੇ ਟਿੱਡੇ ਜਾਂ ਚਿੱਟੀ ਪਿੱਠ ਵਾਲਾ ਟਿੱਡਾ ਜਿਹਦੇ ਵਿੱਚ ਸ਼ਾਮਲ ਨੇ, ਜਦੋਂ ਹੀ ਆਪਾਂ ਪਨੀਰੀ ਨੂੰ ਪੁੱਟ ਕੇ ਖੇਤਾਂ ਦੇ ਵਿੱਚ ਲਾਉਂਦੇ ਆ, ਠੀਕ 1 ਮਹੀਨੇ ਬਾਅਦ ਉਹਨਾਂ ਨੇ ਆਪਣੇ ਖੇਤਾਂ ਦਾ ਜਿਹੜਾ ਸਰਵੇਖਣ ਸ਼ੁਰੂ ਕਰ ਦੇਣਾ, ਠੀਕ ਹੈ। ਉਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਇਹਨਾਂ ਦੀ ਤਾਦਾਦ ਮਿਲਦੀ ਆ। ਹੁਣ ਆਪਾਂ ਕਿੱਦਾਂ ਦੇਖਣੇ ਨੇ ਬੂਟੇ, ਆਪਾਂ 20 ਬੂਟੇ ਹਰ ਕੋਨੇ ਦੇ ਵਿੱਚੋਂ ਦਿਸ਼ਾ ਤੱਕ ਆਪਾਂ ਕਵਰ ਕਰੀਏ ਤੇ 20 ਬੂਟੇ ਆਪਾਂ ਖੇਤ ਦੇ ਵਿੱਚ ਕਾਰੋਂ ਦੇਖ ਲੈਣੇ ਨੇ, ਤੇ ਬੂਟਿਆਂ ਦੇ ਟਿੱਡਿਆਂ ਦੇ ਲਈ ਜੋ ਕਿ ਰਸ ਚੂਸਣ ਵਾਲੇ ਕੀੜਿਆਂ ਦੀ ਸ਼੍ਰੇਣੀ ਹੈਗੀ ਆ, ਉਹਦੇ ਲਈ ਆਪਾਂ ਕੁਝ ਕੁ ਬੂਟਿਆਂ ਨੂੰ ਟਿੱਡੇ ਕਰਕੇ ਦੇਖ ਲੈਣਾ। ਜੇਕਰ ਆਪਾਂ ਨੂੰ ਲੱਗਦਾ ਪ੍ਰਤੀ ਬੂਟਾ 5 ਤੋਂ 6 ਮੱਛਰ ਜੇ ਆਪਾਂ ਨੂੰ ਛਾਲਾ ਮਾਰਦੇ ਦਿਸਦੇ ਨੇ, ਫਿਰ ਆਪਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ। ਫਿਰ ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕਰਕੇ ਹਟੀ ਆ ਵੀ ਇਹ ਜਿਹੜੇ ਕੀੜੇ ਨੇ ਦੁਬਾਰਾ ਆਪਣਾ ਹਮਲਾ 7 ਮਹੀਨੇ ਤੇ ਸ਼ੁਰੂ ਕਰਦੇ ਨੇ, ਹਫਤੇ ਹਫਤੇ ਦੇ ਵਕਫੇ ਤੇ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ। ਫਿਰ ਜੇਕਰ ਹੁਣ ਆਪਾਂ ਗੱਲ ਕਰੀਏ ਪੱਤਾ ਲਪੇਟ ਸੁੰਡੀ ਦੀ, ਜਿਹੜੇ ਕਿ ਪੱਤਾ ਖਾਣ ਵਾਲੇ ਕੀੜਿਆਂ ਦੀ ਸ਼੍ਰੇਣੀ ਦੇ ਵਿੱਚ ਇੱਕ ਮੁੱਖ ਕੀੜਾ ਮੰਨਿਆ ਜਾਂਦਾ, ਉਹਦਾ ਜਿਹੜਾ ਹਮਲਾ ਆਮ ਤੌਰ ਤੇ 8 ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦਾ। ਅੱਜ ਕੱਲ ਵੀ ਜੇ ਕਿਸਾਨ ਵੀਰ ਆਪਣੇ ਖੇਤਾਂ ਦਾ ਸਰਵੇਖਣ ਕਰਨ ਤਾਂ ਉਹਨਾਂ ਨੂੰ ਇਹ ਜਿਹੜੀ ਪੱਤਾ ਲਪੇਟ ਸੁੰਡੀ ਦਾ ਹਮਲਾ ਜ਼ਰੂਰ ਦੇਖਣ ਨੂੰ ਮਿਲੂਗਾ। ਇਹਦੇ ਹਮਲੇ ਨੂੰ ਦੇਖਣ ਦੇ ਲਈ ਵੀ ਕਿਸਾਨ ਵੀਰਾਂ ਨੇ ਹਰੇਕ ਕੋਨੇ ਤੋਂ ਖੇਤ ਦੇ ਚਾਰੋਂ ਕੋਨਿਆਂ ਤੋਂ 20-20 ਬੂਟੇ ਤੇ 20 ਬੂਟੇ ਜਿਹੜੇ ਹੈਗੇ ਨੇ ਵਿਚਕਾਰ ਤੋਂ ਲੈ ਕੇ ਇਹਨਾਂ ਦੀ ਜਿਹੜੀ ਤਾਦਾਦ ਆ ਉਹ ਦੇਖਣੀ ਆ।
0: ਚੂਨੇ ਦੇ ਕੀੜੇ ਜਿਹੜੇ ਹਮਲਾ ਕਰਦੇ ਨੇ ਉਸ ਬਾਰੇ ਤੁਸੀਂ ਬਿਲਕੁਲ ਸਟੀਕ ਜਾਣਕਾਰੀ ਦੇ ਦਿੱਤੀ ਹੈ ਡਾਕਟਰ ਸਾਹਿਬ। ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਕੀੜਿਆਂ ਦੀ ਰੋਕਥਾਮ ਬਾਰੇ, ਚੂਨੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਹਨਾਂ ਕੀੜਿਆਂ ਦੀ ਰੋਕਥਾਮ ਕਿਵੇਂ ਕੀਤੀ ਜਾਏ ਤੇ ਫਸਲ ਦੀ ਕਿਸ ਸਟੇਜ ਦੇ ਉੱਤੇ ਇਹ ਰੋਕਥਾਮ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ।
1: ਦੇਖੋ ਜੀ, ਪਹਿਲਾਂ ਦਾ ਸਭ ਤੋਂ ਜ਼ਰੂਰੀ ਸਵਾਲ ਜਿਹੜਾ ਤੁਸੀਂ ਕੀਤਾ ਵੀ ਕਿਸ ਸਟੇਜ ਤੇ ਜਾ ਕੇ ਕਰਨੀ ਆ। ਜੇਕਰ ਹੁਣ ਆਪਾਂ ਰਸ ਚੂਸਣ ਵਾਲੇ ਕੀੜਿਆਂ ਦੀ ਗੱਲ ਕਰੀਏ, ਅਸੀਂ ਆਪਣੇ ਵੱਲੋਂ ਇੱਕ ਆਮ ਤੌਰ ਤੇ ਜਿਹੜੇ ਹੈਗੇ ਨੇ ਕੀਟ ਵਿਗਿਆਨੀ ਸ਼ਬਦ ਵਰਤਦੇ ਨੇ ਆਰਥਿਕ ਕਗਾਰ, ਜਿਹਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ETL ਕਹਿ ਦਿੰਦੇ ਆ। ਹੁਣ ਇਹ ਉਹ ਪੱਧਰ ਹੁੰਦਾ ਜਿੱਥੇ ਕੀੜੇ ਦੀ ਸੰਖਿਆ ਇੰਨੀ ਹੋ ਜਾਂਦੀ ਆ ਕਿ ਵੀ ਉਹਦੇ ਤੇ ਠੱਲ ਪਾਉਣੀ ਜ਼ਰੂਰੀ ਹੋ ਜਾਂਦੀ ਆ, ਨਹੀਂ ਤਾਂ ਜਿਹੜਾ ਫਸਲ ਆ ਉਹਦਾ ਨੁਕਸਾਨ ਹੋਊਗਾ ਹੀ ਹੋਊਗਾ। ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਰਸ ਚੂਸਣ ਵਾਲੇ ਕੀੜਿਆਂ ਦੀ ਸ਼੍ਰੇਣੀ ਦੀ, ਜਿਹਦੇ ਵਿੱਚ ਭੂਰੇ ਟਿੱਡੇ ਜਾਂ ਚਿੱਟੀ ਪਿੱਠ ਵਾਲਾ ਟਿੱਡਾ ਸ਼ਾਮਲ ਨੇ। ਉਹਦੇ ਲਈ ਜੇਕਰ ਆਪਾਂ 4 ਬੰਨਿਆਂ ਤੋਂ ਦੇਖਦੇ ਆ, 20-20 ਬੂਟਿਆਂ ਨੂੰ ਝਾੜ ਕੇ ਤੇ 20 ਬੂਟੇ ਅਸੀਂ ਵਿਚਕਾਰ ਤੋਂ ਦੇਖਦੇ ਆ, ਜੇਕਰ ਪ੍ਰਤੀ ਬੂਟਾ ਆਪਾਂ ਨੂੰ 5 ਤੋਂ 6 ਟਿੱਡੇ ਛਾਲਾ ਮਾਰਦੇ ਆਪਾਂ ਨੂੰ ਔਸਤ ਇੰਨੀ ਮਿਲਦੀ ਆ, ਤਾਂ ਜਿਹੜੀ ਆਪਾਂ ਰੋਕਥਾਮ ਆ ਉਹ ਸ਼ੁਰੂ ਕਰ ਲੈਣੀ ਆ। ਰੋਕਥਾਮ ਕਿਹੜੇ ਕੀਟਨਾਸ਼ਕਾਂ ਨਾਲ ਇਹਨਾਂ ਦੀ ਕਰਨੀ ਆ ਅਸੀਂ ਟਿੱਡਿਆਂ ਦੀ, ਉਹਦੇ ਲਈ ਅਸੀਂ ਬਹੁਤ ਹੀ ਵਧੀਆ ਜਿਹੜੀਆਂ ਕੰਮ ਕਰ ਰਹੀਆਂ ਨੇ ਦਵਾਈਆਂ ਉਹ ਅਸੀਂ ਸਿਫਾਰਿਸ਼ ਕਰਦੇ ਆ, ਜਿਵੇਂ ਓਸ਼ੀਨ ਹੈਗੀ ਆ, ਟੋਕਨ ਦਵਾਈ ਹੈਗੀ ਆ, ਜਾਂ ਡੋਮੀਨੈਂਟ BSG ਤਾਕਤ ਦੀ, ਉਹ ਅਸੀਂ ਪ੍ਰਤੀ ਏਕੜ 80 ਗ੍ਰਾਮ ਉਹੀ ਅਸੀਂ ਜਿਹੜਾ 80 ਤੋਂ 100 ਲੀਟਰ ਪਾਣੀ ਪ੍ਰਤੀ ਏਕੜ ਜਿਹੜਾ ਹੈਗਾ ਵਰਤਣਾ ਇਹਦੇ ਲਈ। ਜੇਕਰ ਹੁਣ ਆਪਾਂ ਉਹੀ ਪੱਤਾ ਪੇਟ ਸੁੰਡੀ ਦੀ ਗੱਲ ਕਰੀਏ, ਜਦੋਂ ਇਹਦਾ ਆਰਥਿਕ ਪੱਧਰ 10% ਹੋ ਜਾਂਦਾ, ਜਾਣੀ ਕਿ ਚਾਰੋਂ ਕੋਨਿਆਂ ਚੋਂ ਤੇ 20 ਬੂਟੇ ਅਸੀਂ ਖੇਤ ਦੇ ਵਿਚਕਾਰੋਂ ਲੈ ਕੇ, ਜੇਕਰ ਇਹਦਾ ਨੁਕਸਾਨ 10% ਸਾਨੂੰ ਮਿਲਦਾ, ਤਾਂ ਅਸੀਂ ਜਿਹੜੇ ਬਹੁਤ ਹੀ ਵਧੀਆ ਕੀਟਨਾਸ਼ਕ ਹੈਗੇ ਨੇ ਜਿੱਦਾਂ ਕਿ ਫੇਮ ਦਵਾਈ ਹੈਗੀ ਆ, ਅਸੀਂ ਉਹ ਪ੍ਰਤੀ ਏਕੜ 20 ਮਿਲੀਲੀਟਰ ਜਿਹੜੀ ਆ ਵਰਤ ਸਕਦੇ ਆ, ਜਾਂ ਕੋਰਾਜਨ ਦਵਾਈ ਅਸੀਂ 60 ਮਿਲੀਲੀਟਰ ਪ੍ਰਤੀ ਏਕੜ ਵਰਤ ਸਕਦੇ ਆ। ਤੇ ਹੁਣ ਆਪਾਂ ਗੱਲ ਕਰਦੇ ਆ ਤੀਜੀ ਸ਼੍ਰੇਣੀ ਜਿਹਦੇ ਵਿੱਚ ਗੋਹ ਵਾਲੀਆਂ ਸੁੰਡੀਆਂ ਆ ਜਾਂਦੀਆਂ ਨੇ, ਉਹਦੇ ਵਿੱਚ ਜੇਕਰ ਉਹਨਾਂ ਦਾ ਹਮਲਾ ਆਪਾਂ ਨੂੰ 5% ਝੋਨੇ ਦੇ ਵਿੱਚ, 2% ਬਾਸਮਤੀ ਦੇ ਵਿੱਚ ਮਿਲਦਾ, ਤਾਂ ਫਿਰ ਆਪਾਂ ਜਿਹੜੀਆਂ ਦਵਾਈਆਂ ਜਿਵੇਂ ਕਿ ਫੇਮ ਜਾਂ ਕੋਰਾਜਨ ਜਿਹੜੀ ਅਸੀਂ ਪੱਤਾ ਲਪੇਟ ਸੁੰਡੀ ਲਈ ਵਰਤਦੇ ਆ, ਉਹੀ ਦਵਾਈ ਦੇ ਨਾਲ ਆਪਾਂ ਜਿਹੜੀਆਂ ਗੋਹ ਵਾਲੀਆਂ ਸੁੰਡੀਆਂ ਦੀ ਰੋਕਥਾਮ ਕਰ ਸਕਦੇ।
0: ਡਾਕਟਰ ਸਾਹਿਬ, ਕੀ ਕੋਈ ਐਸਾ ਕੇਸ ਵੀ ਹੁੰਦਾ ਹੈ ਕਿ ਇੱਕ ਵਾਰ ਦਵਾਈ ਛਿੜਕੇ ਤੇ ਅਸੀਂ ਇਹਨਾਂ ਕੀੜਿਆਂ ਤੇ ਕਾਬੂ ਨਾ ਪਾ ਸਕਦੇ ਹੋਈਏ ਤੇ ਸਾਨੂੰ ਦੁਬਾਰਾ ਵੀ ਛਿੜਕਾਓ ਕਰਨਾ ਪੈ ਸਕਦਾ ਹੈ?
1: ਦੇਖੋ ਜੀ, ਜਿੰਨੀਆਂ ਵੀ ਦਵਾਈਆਂ ਅਸੀਂ ਸਿਫਾਰਿਸ਼ ਕਰਦੇ ਆ, ਸਹੀ ਮਾਤਰਾ ਤੇ ਸਹੀ ਤਰੀਕੇ ਦੇ ਨਾਲ ਜੇਕਰ ਆਪਾਂ ਇਹਨਾਂ ਦੀ ਸਪਰੇ ਕਰਾਂਗੇ ਤੇ ਸਹੀ ਸਮਾਂ ਤਾਂ ਜ਼ਰੂਰੀ ਚੀਜ਼ ਆ, ਠੀਕ ਹੈ ਜੀ। ਜੇ ਆਪਣੇ ਹੱਥੋਂ ਸਿਚੁਏਸ਼ਨ ਨਿਕਲ ਗਈ ਫਿਰ ਤਾਂ ਬਹੁਤ ਮੁਸ਼ਕਲ ਆ, ਪਰ ਜੇਕਰ ਆਪਾਂ ਸਹੀ ਸਮੇਂ ਤੇ ਕਰ ਰਹੇ ਆ, ਲੋੜ ਪੈਣ ਤੇ ਇਹ ਜਿਹੜਾ ਸਪਰੇ ਆ ਆਪਾਂ 15 ਦਿਨ ਦੇ ਵਕਫੇ ਤੇ ਦੁਹਰਾ ਵੀ ਸਕਦੇ।
0: ਤੁਸੀਂ ਬਹੁਤ ਜ਼ਰੂਰੀ ਗੱਲ ਕਹੀ ਹੈ ਕਿ ਸਹੀ ਤਰੀਕੇ ਦੇ ਨਾਲ ਛਿੜਕਾਅ ਕੀਤਾ ਜਾਏ। ਮੈਂ ਚਾਹੁੰਗਾ ਕਿ ਤੁਸੀਂ ਦੱਸੋ ਕਿ ਕਿਸਾਨ ਵੀਰ ਛਿੜਕਾਅ ਕਰਦੇ ਵਕਤ ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣ?
1: ਦੇਖੋ ਜੀ, ਜਿੱਦਾਂ ਹੁਣ ਮੈਂ ਕੁਛ ਕੀਟਨਾਸ਼ਕ ਦੱਸ ਕੇ ਹਟੀ ਆ, ਉਹਨਾਂ ਦੀ ਜਿਹੜੀ ਸਹੀ ਮਾਤਰਾ ਵਾ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਆ ਉਹਨੂੰ ਦੇਖਣ ਦੇ ਲਈ, ਕਿਉਂਕਿ ਇੰਨੇ ਕੀਟਨਾਸ਼ਕ ਆਪਾਂ ਨੂੰ ਯਾਦ ਵੀ ਨਹੀਂ ਰਹਿੰਦੇ। ਸਾਡੇ ਜਿਹੜੇ ਕਿਤਾਬਚੇ ਛਪਦੇ ਨੇ ਪੌਣੀ ਤੇ ਹੜੀ ਦੀਆਂ ਫਸਲਾਂ ਦਾ, ਜਾਂ ਜਿਹੜੇ ਸਾਡੇ ਮਹੀਨੇਵਾਰ ਰਸਾਲੇ ਛਪਦੇ ਨੇ ਚੰਗੀ ਖੇਤੀ ਜਾਂ ਪ੍ਰੋਗਰੈਸਿਵ ਫਾਰਮਿੰਗ, ਉਹਨਾਂ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਇਹਨਾਂ ਕੀਟਨਾਸ਼ਕਾਂ ਦੀ ਅਸੀਂ ਕਿੰਨੀ ਮਾਤਰਾ ਲੈਣੀ ਆ ਉਹਦੇ ਬਾਰੇ ਦੇਖ ਸਕਦੇ ਨੇ। ਦੂਜਾ,

0: ਜਿਹੜੀ ਨੋਜ਼ਲ ਆ ਨੋਜ਼ਲ ਦੀ ਚੋਣ ਬਹੁਤ ਸਹੀ ਕਰਨੀ ਚਾਹੀਦੀ ਆ। ਆਮ ਤੌਰ ਤੇ ਜਿਹੜੀ ਕੱਟ ਵਾਲੀ ਨੋਜ਼ਲ ਆ ਉਹਦੇ ਨਾਲ ਹੀ ਜਿਹੜੇ ਕਿਸਾਨ ਵੀਰ ਨੇ ਉਹ ਕੀਟਨਾਸ਼ਕਾਂ ਦਾ ਜਾਂ ਬਿਮਾਰੀਆਂ ਦੇ ਲਈ ਸਪਰੇਅ ਕਰ ਦਿੰਦੇ ਨੇ। ਪਰ ਜਿਹੜਾ ਇੱਕ ਕੀੜਾ ਵਾ ਉਹ ਬਹੁਤ ਹੀ ਇੱਕ ਛੋਟਾ ਜਿਹਾ ਜੀਵ ਹੈਗਾ, ਉਹਦੇ ਲਈ ਅਸੀਂ ਜਿਹੜੀ ਕੋਨ ਵਾਲੀ ਨੋਜ਼ਲ ਆ ਗੋਲ ਨੋਜ਼ਲ ਉਹ ਵਰਤਣੀ ਆ। ਤੇ ਫਿਰ ਹੈਗਾ ਜਿਹੜਾ ਹਵਾ ਦਾ ਰੁੱਖ, ਹਵਾ ਦਾ ਰੁੱਖ ਇਸ ਹਿਸਾਬ ਨਾਲ ਵੀ ਆਪਾਂ ਨੂੰ ਚੱਲਣਾ ਚਾਹੀਦਾ ਵੀ ਉੜ ਉੜ ਕੇ ਉਹ ਜਿਹੜੀ ਸਪਰੇਅ ਆ ਉਹ ਕੰਮੇ ਤੇ ਹੀ ਪਈ ਜਾਵੇ। ਤੇ ਬਾਕੀ ਜਦੋਂ ਵੀ ਕਿਸਾਨ ਵੀਰ ਸਪਰੇਅ ਕਰ ਰਹੇ ਨੇ ਆਪਣੇ ਖੇਤਾਂ ਦੇ ਵਿੱਚ ਤਾਂ ਉਹਨਾਂ ਨੂੰ ਆਪਣਾ ਜਿਹੜਾ ਮੂੰਹ ਨੱਕ ਢੱਕ ਕੇ ਹੀ ਜਿਹੜੀ ਸਪਰੇਅ ਕਰਨੀ ਚਾਹੀਦੀ ਆ। ਫਿਰ ਪੁਆਇੰਟ ਆਉਂਦਾ ਵੀ ਜੇਕਰ ਕਈ ਵਾਰ ਦਾਣੇਦਾਰ ਕੀਟਨਾਸ਼ਕ ਵਰਤਣ ਦੀ ਨੌਬਤ ਆ ਜਾਵੇ ਤਾਂ ਹੱਥਾਂ ਤੇ ਜਿਹੜੇ ਦਸਤਾਨੇ ਨੇ ਉਹ ਜ਼ਰੂਰ ਚੜਾਉਣੇ ਚਾਹੀਦੇ ਨੇ, ਨਹੀਂ ਤਾਂ ਇਹ ਜਿਹੜੀਆਂ ਜ਼ਹਿਰਾਂ ਨੇ ਚਮੜੀ ਰਾਹੀਂ ਆਪਣੇ ਸਰੀਰ ਦੇ ਅੰਦਰ ਦਾਖਲ ਹੋ ਜਾਂਦੀਆਂ।
1: ਬਿਲਕੁਲ, ਕਿਸਾਨ ਵੀਰ ਇਸ ਗੱਲਬਾਤ ਨੂੰ ਸੁਣ ਰਹੇ ਨੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਣਗੇ ਜਦੋਂ ਉਹ ਕੀੜੇ ਮਕੌੜਿਆਂ ਦੀ ਰੋਕਥਾਮ ਦੇ ਲਈ ਛਿੜਕਾਅ ਕਰਨਗੇ। ਡਾਕਟਰ ਸਾਹਿਬ, ਕੀ ਕੋਈ ਅਜਿਹਾ ਤਰੀਕਾ ਹੈ ਜਾਂ ਇਸ ਤਰ੍ਹਾਂ ਦਾ ਉਪਾਅ ਹੈ ਕਿ ਬਿਜਾਈ ਵੇਲੇ ਹੀ ਝੋਨੇ ਦੇ ਕੀੜਿਆਂ ਦੇ ਹਮਲੇ ਦੀ ਸੰਭਾਵਨਾ ਨੂੰ ਅਸੀਂ ਘੱਟ ਕਰ ਸਕੀਏ?
0: ਦੇਖੋ ਜੀ, ਝੋਨੇ ਦੇ ਵਿੱਚ ਆਪਾਂ ਕਿਸੇ ਕੀੜੇ ਦੇ ਲਈ ਬੀਜ ਸੋਧ ਦੀ ਸਿਫਾਰਿਸ਼ ਅਸੀਂ ਨਹੀਂ ਕਰਦੇ, ਪਰ ਜਿਵੇਂ ਹੁਣ ਮੈਂ ਤੁਹਾਨੂੰ ਰਸ ਚੂਸਣ ਵਾਲੇ ਕੀੜਿਆਂ ਦੇ ਵਿੱਚ ਹੀ ਦੱਸਿਆ ਸੀ ਕਿ ਠੀਕ ਪਨੀਰੀ ਨੂੰ ਜਦੋਂ ਅਸੀਂ ਖੇਤਾਂ ਦੇ ਵਿੱਚ ਪਾ ਦਿੰਨੇ ਆ ਤਾਂ ਇੱਕ ਮਹੀਨੇ ਬਾਅਦ ਜਿਹੜੇ ਰਸ ਚੂਸਣ ਵਾਲੇ ਕੀੜੇ ਭੂਰਾ ਟਿੱਡਾ ਜਾਂ ਚਿੱਟੀ ਪਿੱਠ ਵਾਲਾ ਟਿੱਡਾ ਹੈਗਾ ਇਹਨਾਂ ਦੀ ਤਾਦਾਦ ਸ਼ੁਰੂ ਹੋ ਜਾਂਦੀ ਆ। ਜਿਹੜਾ ਖੇਤਾਂ ਦਾ ਸਰਵੇਖਣ ਆ ਉਹ ਕਿਸਾਨ ਵੀਰ ਜੇਕਰ ਜਾਰੀ ਰੱਖਣ ਤਾਂ ਆਪਾਂ ਬਹੁਤ ਹੀ ਸਮੇਂ ਸਿਰ ਇਹ ਜਿਹੜੇ ਕੀੜੇ ਮਕੌੜੇ ਨੇ, ਚਾਹੇ ਕੋਈ ਵੀ ਸ਼੍ਰੇਣੀ ਵਾਲਾ ਕੀੜਾ ਹੋਵੇ, ਪੱਤੇ ਖਾਣ ਵਾਲਾ ਕੀੜਾ, ਰਸ ਚੂਸਣ ਵਾਲਾ ਜਾਂ ਜਿਹੜੇ ਤਣੇ ਦੇ ਗੜੂਏ ਨੇ, ਉਹਨਾਂ ਦੀ ਅਸੀਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਹੀ ਸਮੇਂ ਤੇ ਰੋਕਥਾਮ ਕਰ ਸਕਦੇ ਆ।
1: ਡਾਕਟਰ ਸਾਹਿਬ, ਆਮ ਤੌਰ ਤੇ ਕਿਸੇ ਇੱਕ ਖੇਤ ਦੇ ਵਿੱਚ ਜਦੋਂ ਇਹ ਕੀੜਿਆਂ ਦਾ ਹਮਲਾ ਹੋ ਜਾਂਦਾ ਤਾਂ ਕਿੰਨੇ ਕੁ ਫੀਸਦ ਚਾਂਸ ਹੁੰਦੇ ਨੇ ਕਿ ਉਹ ਨਾਲ ਦੇ ਖੇਤ ਤੇ ਵੀ ਹਮਲਾ ਹੋਏਗਾ, ਕਿ ਇੱਕ ਖੇਤ ਤੋਂ ਦੂਸਰੇ ਖੇਤ ਤੱਕ ਵੀ ਇਹ ਕੀੜਿਆਂ ਦਾ ਹਮਲਾ ਪਹੁੰਚ ਜਾਂਦਾ?
0: ਜੀ ਬਿਲਕੁਲ, ਜਿੰਨੇ ਵੀ ਗੁਆਂਢੀ ਖੇਤ ਨੇ ਉਹਨਾਂ ਦੇ ਵਿੱਚ ਇਹ ਜਿੰਨੀਆਂ ਵੀ ਸੁੰਡੀਆਂ ਨੇ, ਇਹਨਾਂ ਦੀਆਂ ਲੱਤਾਂ ਹੁੰਦੀਆਂ, ਜਿਵੇਂ ਬੰਦਾ ਆਪਣੇ ਲੱਤਾਂ ਦੇ ਸਹਾਰੇ ਚੱਲਦਾ, ਉਦਾਂ ਹੀ ਇਹ ਜਿਹੜੇ ਕੀੜੇ ਨੇ ਆਪਣੇ ਲੱਤਾਂ ਦੇ ਸਹਾਰੇ ਹੋਰ ਲਾਗਲੇ ਬੂਟੇ ਨੇ ਜਾਂ ਲਾਗਲੇ ਖੇਤ ਉਹਨਾਂ ਤੇ ਸ਼ਿਫਟ ਹੋ ਸਕਦੇ ਨੇ, ਜਾਂ ਜਿਹੜੇ ਕੀੜਿਆਂ ਦੇ ਪਤੰਗੇ ਨੇ ਨਰ ਜਾਂ ਮਾਦਾ, ਉਹ ਸੰਭੋਗ ਕਰਕੇ ਜਿਹੜੇ ਲਾਗੇ ਵਾਲੇ ਖੇਤ ਨੇ ਉੱਥੇ ਜਾ ਕੇ ਜਿਹੜੀ ਇਹਨਾਂ ਦੀ ਮਾਦਾ ਹੈਗੀ ਆ ਆਪਣੇ ਅੰਡੇ ਉਹਨਾਂ ਦੇ ਪੱਤੇ ਜਾਂ ਜਿਹੜੇ ਵੀ ਉਹ ਬੂਟਾ ਵਾ ਜਿਹੜੇ ਵੀ ਉਹਦੇ ਭਾਗ ਤੇ ਅੰਡੇ ਦਿੰਦੀ ਆ ਉੱਥੇ ਉਹ ਜ਼ਰੂਰ ਪਹੁੰਚ ਸਕਦੀ ਆ ਤੇ ਉੱਥੇ ਵੀ ਹਮਲਾ ਸ਼ੁਰੂ ਹੋ ਸਕਦਾ।
1: ਇਹਦਾ ਮਤਲਬ ਹੈ ਕਿ ਸਾਡੇ ਕਿਸਾਨ ਵੀਰ ਇਹ ਵੀ ਖਿਆਲ ਰੱਖਣ ਕਿ ਨਾਲ ਦੇ ਖੇਤ ਦੇ ਉੱਤੇ ਕੋਈ ਕੀੜਿਆਂ ਦਾ ਹਮਲਾ ਹੋਇਆ ਹੈ ਤਾਂ ਹੋਰ ਜ਼ਿਆਦਾ ਸੁਚੇਤ ਹੋ ਜਾਣ ਤੇ ਆਪਣੇ ਖੇਤ ਦੇ ਵੱਲ ਜਿਹੜਾ ਵਿਸ਼ੇਸ਼ ਧਿਆਨ।
0: ਬਿਲਕੁਲ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਡਾਕਟਰ ਸਾਹਿਬ, ਅਕਸਰ ਅਸੀਂ ਕਹਿੰਦੇ ਹਾਂ ਜੀ ਕਿ ਕੀਟਨਾਸ਼ਕਾਂ ਦੀ ਵਰਤੋਂ ਜਿਹੜੀ ਹੈ ਉਹ ਸੰਜਮ ਨਾਲ ਕਰਨੀ ਚਾਹੀਦੀ ਹੈ, ਘੱਟ ਕਰਨੀ ਚਾਹੀਦੀ ਹੈ ਤਾਂ ਜੋ ਮਿਆਰੀ ਫਸਲ ਅਸੀਂ ਪੈਦਾ ਕਰ ਸਕੀਏ। ਕਿਹੜੇ ਕਿਹੜੇ ਉਪਾਅ ਤੁਸੀਂ ਕਿਸਾਨ ਵੀਰਾਂ ਨੂੰ ਦੱਸੋਗੇ ਜਿਸ ਨਾਲ ਕੀਟਨਾਸ਼ਕਾਂ ਦੀ ਵਰਤੋਂ ਨੂੰ ਅਸੀਂ ਘਟਾ ਸਕਦੇ ਹਾਂ?
0: ਦੇਖੋ ਜੀ, ਇੱਕ ਤਾਂ ਜਿਵੇਂ ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ ਵੀ ਸਪਰੇਅ ਕਰਨ ਦਾ ਸਹੀ ਤਰੀਕਾ ਕੀ ਆ, ਸਹੀ ਸਮਾਂ, ਸਹੀ ਮਾਤਰਾ, ਸਹੀ ਨੋਜ਼ਲ ਦੀ ਚੋਣ ਤੇ ਸਹੀ ਦਿਨ, ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਜਿਵੇਂ ਹੁਣ ਅਸੀਂ ਕਈ ਵਾਰ ਕਿਸਾਨ ਵੀਰਾਂ ਨੂੰ ਕਹਿੰਦੇ ਆ ਵੀ ਆ ਜਿਹੜਾ ਕੀਟਨਾਸ਼ਕ ਆ ਇਹਦੀ ਅਸੀਂ ਇੰਨੀ ਮਾਤਰਾ ਹੀ ਪ੍ਰਤੀ ਏਕੜ ਲੈਣੀ ਆ, ਕਈ ਵਾਰ ਆਪਾਂ ਇੱਕ ਵਾਰ ਹੀ ਕੰਮ ਨਿਬੇੜਨ ਦੇ ਲਈ ਜਿਹੜੇ ਕਿਸਾਨ ਵੀਰ ਨੇ ਥੋੜੀ ਜਿਹੀ ਮਾਤਰਾ ਉਹਨੂੰ ਵੱਧ ਕਰ ਦਿੰਦੇ ਨੇ, ਕਈ ਵਾਰ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਭੁਲੇਖਿਆਂ ਦੇ ਵਿੱਚ ਵੀ ਰੱਖਿਆ ਜਾਂਦਾ ਵਾ। ਸੋ ਮੈਂ ਇੱਥੇ ਕਿਸਾਨ ਵੀਰਾਂ ਨੂੰ ਇੱਥੇ ਇਹੀ ਅਪੀਲ ਕਰੂੰਗੀ ਵੀ ਜਿੰਨੀ ਮਾਤਰਾ ਕੀਟਨਾਸ਼ਕਾਂ ਦੀ ਜਾਂ ਕੋਈ ਉੱਲੀ ਨਾਸ਼ਕ ਨੇ ਜਾਂ ਨਦੀਨ ਨਾਸ਼ਕ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਆ ਉਹਨੂੰ ਓਨਾ ਹੀ ਵਰਤਣ। ਤੇ ਦੂਜੀ ਗੱਲ ਇਹਦੇ ਵਿੱਚ ਇਹ ਆ ਜਾਂਦੀ ਆ ਵੀ ਜਿਹੜੀ ਨੋਜ਼ਲ ਆ ਉਹਦੀ ਸਹੀ ਚੋਣ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਬਹੁਤ ਲਾਜ਼ਮੀ ਆ। ਜੇ ਆਪਾਂ ਕੱਟ ਵਾਲੀ ਨੋਜ਼ਲ ਵਰਤੀ ਜਾਵਾਂਗੇ ਉਹਦੇ ਵਿੱਚੋਂ ਜਿਹੜਾ ਤੁਪਕੇ ਦਾ ਸਾਈਜ਼ ਆ ਉਹ ਵੱਡਾ ਗਿਰੀ ਜਾਊਗਾ, ਉਨੀ ਹੀ ਸਾਨੂੰ ਜਿਹੜੀ ਦਵਾਈ ਆ ਉਹ ਬਾਰ ਬਾਰ ਢੋਲੀ ਦੇ ਵਿੱਚ ਪਾਉਣੀ ਪਊਗੀ, ਜ਼ਿਆਦਾ ਜਿਹੜੀ ਉਹਦੀ ਮਾਤਰਾ ਵਾ ਉਹ ਵਰਤਣੀ ਪਊ।
1: ਬਿਲਕੁਲ ਜੀ, ਬਹੁਤ ਹੀ ਧਿਆਨ ਦੇਣ ਯੋਗ ਇਹ ਗੱਲਾਂ ਨੇ ਔਰ ਬਹੁਤ ਜ਼ਰੂਰੀ ਨੇ, ਨਹੀਂ ਤਾਂ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਕੀੜਿਆਂ ਦੀ ਰੋਕਥਾਮ ਦੇ ਲਈ ਉਹ ਜਾਂ ਤੇ ਅਧੂਰਾ ਰਹਿ ਜਾਏਗਾ ਜਾਂ ਫਿਰ ਉਹਦੇ ਵਿੱਚ ਸਾਡਾ ਹੋਰ ਜ਼ਿਆਦਾ ਖਰਚ ਹੋਏਗਾ, ਆਰਥਿਕ ਨੁਕਸਾਨ ਹੋਏਗਾ।
0: ਬਿਲਕੁਲ,
1: ਅਖੀਰ ਦੇ ਵਿੱਚ ਡਾਕਟਰ ਸਾਹਿਬ ਮੈਂ ਚਾਹੂੰਗਾ ਕਿ ਤੁਸੀਂ ਸਾਡੇ ਕਿਸਾਨ ਦੋਸਤਾਂ ਨੂੰ ਇਹ ਜ਼ਰੂਰ ਦੱਸੋ ਕਿ ਜਿਵੇਂ ਝੋਨਾ ਲੱਗਦਾ ਜਾਂ ਕੋਈ ਵੀ ਫਸਲ ਲੱਗਦੀ ਹੈ ਤਾਂ ਆਮ ਤੌਰ ਦੇ ਉੱਤੇ ਨਿੱਜੀ ਕੰਪਨੀਆਂ ਕਿਸਾਨਾਂ ਤੱਕ ਪਹੁੰਚ ਕਰਦੀਆਂ ਨੇ, ਆਪਣੀਆਂ ਦਵਾਈਆਂ ਉਹਨਾਂ ਨੂੰ ਵੇਚਣਾ ਚਾਹੁੰਦੀਆਂ ਨੇ, ਕਿਸਾਨ ਵੀਰ ਕੀ ਉਹਨਾਂ ਦਵਾਈਆਂ ਨੂੰ ਸਿੱਧੇ ਰੂਪ ਚ ਖਰੀਦਣ ਜਾਂ ਉਹ ਕਿਸੇ ਮਾਹਿਰ ਦੀ ਸਲਾਹ ਲੈਣ, ਖਾਸ ਤੌਰ ਦੇ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਮਾਹਿਰ ਨੇ ਉਹਨਾਂ ਨਾਲ ਸਲਾਹ ਕਰਕੇ ਉਹਨਾਂ ਦੀਆਂ ਦੱਸੀਆਂ ਹੋਈਆਂ ਦਵਾਈਆਂ ਹੀ ਫਸਲਾਂ ਦੇ ਉੱਤੇ ਛਿੜਕਣ?
0: देखो जिन्ने भी अपने जिले ने उन्हां दे विच पंजाब खेतीबाड़ी यूनिवर्सिटी वालों कृषि विज्ञान केन्द्र जिहड़े हैगे ने या खेती खोज केन्द्र ने उह स्थापित कीते गए ने कई जिलियां दे विच। कृषि विज्ञान केन्द्र तां अपना तकरीबन हर जिले दे विच हैगा ही हैगा, सो उत्थे हर विषय दे माहर जिहड़े ने उह बैठे ने। किसान वीरां नूं मैं इही अपील करूंगी वी जाके वध तों वध उन्हां दीआं जिहड़ीआं सेवावां ने उन्हां नूं लैणीआं चाहीदीआं। कहिंदे सही जिहड़ी दवाई आ, चाहे उह कीटनाशक दे रूप च होवे, चाहे उह नाशक दे रूप दे विच होवे या नदीन नाशक दे रूप दे विच होवे, उहनां नूं ओही वरतनी चाहीदी आ ते किन्नी मात्रा वरतनी आ उहनां नाल जिहड़ा राबता कायम रखना चाहीदा।
1: बिल्कुल जी, डॉक्टर रूबलजोत कुनर जी बहुत ही सुचजे तरीके दे नाल तुसीं साडे किसान वीरां नूं झोने दे कीड़ियां दे हमले बारे, झोने दे कीड़ियां दीआं किस्मां बारे, उहनां दी रोकथाम बारे जानकारी दित्ती है। तुहाडा असीं बहुत बहुत शुक्रिया अदा करदे आं।
2: बोल बोल गौर दे सुनाइए जी, तुहानूं
3: सुना दिओ जी।

ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸਤ ਨਾਮ

ਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਾਨ ਮਾਇਆ ਪਾਹਿਆ ਪਿਆਰੇ ਮੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ